ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰਨਾਮ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ,
0: ਫਿਰ ਆਖੋ
1: ਸਤਨਾਮ ਸ੍ਰੀ ਵਾਹਿਗੁਰੂ।
0: ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ? ਭਾਈ ਸਾਹਿਬ ਨੇ ਸਿੱਖੀ ਕਮਾਈ ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਤੋ ਸੋਨਾ ਨਾਥ ਹੇ ਸਤਿਗੁਰੂ, ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੋਨਾ ਨਾਥ ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ। ਹੇ ਸਤਿਗੁਰੂ, ਤੂੰ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ ਮੇਰੇ ਵਰਗਾ ਭਿਖਾਰੀ। ਤੋ ਸੋਨਾ ਨਾਥ ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ ਮਾਂ ਨਾਲ ਧੀ ਨੇ ਗੱਲ ਕਰਨੀ ਵਿਚੋਲੇ ਦੀ ਲੋੜ ਹੈ, ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ ਵਿਚੋਲੇ ਦੀ ਲੋੜ ਹੈ? ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਸਿੱਧੀ ਗੁਰੂ ਨਾਲ ਗੱਲ ਕਰੋ। ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ, ਸਭ ਆਖੋ ਸਤਨਾਮ। ਕਿਸ ਤਰੀਕੇ ਦਾ ਮਾਂ ਨਾਲ ਗੱਲ ਕਰੀਦੀ ਹੈ? ਕਦੇ ਕਿਸੇ ਨੇ ਪੁੱਛਿਆ? ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ? ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ? ਤਰੀਕਾ ਪੁੱਛਿਆ ਨਹੀਂ, ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ ਹੈ। ਇੱਦਾਂ ਹੀ ਭਰੋਸਾ ਕਰੋ, ਗੁਰੂ ਮੇਰਾ ਹੈ, ਸਭ ਆਖੋ ਸਤਨਾਮ। ਇਹੋ ਹੀ ਗੱਲ ਹੈ, ਜਿੱਥੇ ਆਪਣਾ ਧਨ ਮੇਰੀ ਮਾਂ ਮੇਰਾ ਭਰਾ, ਤੁਹਾਡਾ ਬਰੋਜ ਪੜ੍ਹਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸੰਬੰਧੀ ਸਨ। ਤਾਂ ਪਾਉ ਕਿਹਾ ਕਾੜਾ ਜੀ, ਜਿਦਾਂ ਤੂੰ ਰਾਖਾ ਹੋਵੇ ਉਹਨੂੰ ਰਾਖਾ ਲੈ। ਗੁਰੂ ਨੂੰ ਆਪਣਾ ਜਾਣ ਕੇ ਐਸਾ ਬਚਨ ਵੀ ਆਉਂਦਾ ਹੈ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣਨ ਵਿੱਚ ਆਉਂਦੀ ਹੈ, ਉਹ ਚ ਰਹੱਸ ਹੈ। ਪਸ਼ੌਰ ਤੋਂ ਆਈ ਸੰਗਤ ਗੁਰਮੁਖ ਪਰਿਵਾਰ, ਇੱਕ ਛੋਟਾ ਜਿਹਾ ਬੱਚਾ, ਉਹਦੇ ਵੀ ਦੋਹਰੀ ਦਸਤਾਰ ਸਜਾਈ ਹੋਈ, ਦੋਹਰੀ ਜੋ ਮਾਂ ਆਪਣੇ ਬੱਚੇ ਨੂੰ ਗੋਲ ਚ ਬਿਠਾਲ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ ਨਾ, ਗੋਲ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ, ਉਹ ਬੱਚਾ ਡੋਲੂਗਾ ਨਹੀਂ, ਸਭ ਆਖੋ ਸਕਣਾ, ਬੱਚੇ ਦਾ ਕੋਈ ਕਸੂਰ ਨਹੀਂ। ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ, ਸਾਡੇ ਬੱਚੇ ਵਿਗੜ ਗਏ, ਸਾਰੇ ਵਿਗੜ ਗਏ ਜੀ, ਵਿਗਾੜਨ ਵਾਲੇ ਅਸੀਂ ਹਾਂ, ਅਸੀਂ ਧਿਆਨ ਨਹੀਂ ਦਿੱਤਾ। ਜੰਮਦੇ ਬੱਚੇ ਨੂੰ ਗੋਦ ਚ ਲੈ ਕੇ, ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ, ਸਭ ਆਖੋ ਨਾਲੇ ਚੱਕੀ ਪੀੜੀ ਨਾਲੇ ਸੁੱਖ ਨਹੀਂ ਪੜਨਾ ਤੇ ਗੋਦ ਚ ਬੱਚਾ ਹੋਣਾ, ਉੱਥੇ ਚੱਕੀ ਨਹੀਂ ਰਹੀ, ਬੱਚਾ ਗੋਦ ਚ ਹੈ, ਮਾਂ ਚਰਖਾ ਕਰਦੀ ਹੈ, ਪਾਠ ਕਰ ਰਹੀ। ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ, ਇਤਿਹਾਸ ਚ ਵੀ ਜ਼ਿਕਰ ਆਉਂਦਾ, ਜਦੋਂ ਬੀਬੀ ਲੰਗਰ ਤਿਆਰ ਕਰਦੀ ਹਨ ਉਦੋਂ ਜਪਜੀ ਸਾਹਿਬ ਦਾ ਪਾਠ ਕਰਦੀ, ਮੂਲ ਮੰਤਰ ਦਾ ਪਾਠ ਕਰਦੀ। ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਅੰਮ੍ਰਿਤ ਬਣ ਜਾਂਦਾ, ਜਿਹੜਾ ਖਾਊਗਾ ਉਹਦੇ ਵੀ ਅਸਰ ਹੋਊਗਾ। ਤੇ ਜੇ ਫਿਲਮੀ ਗਾਣੇ ਲਾਏ ਹੋਏ ਕੀ ਕੁਝ ਅੱਡਾ ਟੈਲੀਵਿਜ਼ਨ ਵੇਖਿਆ ਜਾ ਰਿਹਾ, ਨਾਲੇ ਪ੍ਰਸ਼ਾਦ ਤਿਆਰ ਹੋ ਗਿਆ, ਉਹ ਹੀ ਅਸਰ ਹੋਣਾ। ਬੱਚਿਆਂ ਨੇ ਜੋ ਮਰਜ਼ੀ ਬਣਾ ਲਓ, ਚਾਹੇ ਭਗਤ ਬਣਾ ਲਓ, ਦਾਤਾ ਬਣਾ ਲਓ, ਐਵੇਂ ਤਾਂ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ, ਕਹਿ ਦਾਤਾ ਕਹਿ ਸੂਰ, ਤੇ ਜੇ ਨਹੀਂ ਨਹੀਂ ਤਾਂ ਜਨਨੀ ਬਾਜ ਲਓ ਨਾ ਹੀ ਪਿਆ। ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ ਉਹ ਆਪਣੇ ਫਰਜ਼ ਤੋਂ ਗਾਫਲ ਜੇ, ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਜ ਤੋਂ ਸ਼ੁਰੂ ਕਰ ਦਿਓ, ਜੇ ਕਰਦੇ ਨੇ ਤਾਂ ਪਾ ਲਓ। ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ, ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ, ਬਹੁਤ ਸਖਤ ਡਿਊਟੀਆਂ ਨੇ, ਸਮੇਂ ਸਿਰ ਜਾਣਾ ਪੈਂਦਾ, ਜਿੰਨਾ ਟਾਈਮ ਮਿਲਿਆ, ਜਦੋਂ ਮਿਲੇ, ਸਵੇਰ ਵੇਲੇ ਮਿਲਦਾ, ਸ਼ਾਮ ਨੂੰ ਮਿਲਦਾ, ਜਦੋਂ ਵੀ ਮਿਲੇ ਬੱਚੇ ਨੂੰ ਗੋਦ ਚ ਲੈ ਕੇ ਸਿਮਰਨ ਕਰੋ, ਜਪਜੀ ਸਾਹਿਬ ਦਾ ਪਾਠ ਸੁਣੋ, ਅਸਰ ਕੰਨਾਂ ਚ ਪਓ, ਉਹ ਗੱਲ ਹਿਰਦੇ ਜਾਊਗੀ। ਇੱਕ ਪਾਸ ਪੱਥਰ ਹੈ ਉਹਨੂੰ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ, ਤੇ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ, ਸਭ ਆਖੋ ਸਤਨਾਮ, ਫਿਰ ਭਾਈ ਤਾਰੂ ਸਿੰਘ ਹੀ ਬਣੂਗਾ, ਹਿਰਦੇ ਚ ਵਸ ਗਿਆ। ਹੁਣ ਇਹ ਬੱਚਾ ਛੋਟਾ ਜਿਹਾ, ਘਰ ਚ ਵਾਤਾਵਰਨ ਐਸਾ ਸੀ, ਦੋਹਰੀ ਪੱਗ ਬੰਨੀ ਹੋਈ, ਛੋਟਾ ਜਿਹਾ ਬੱਚਾ 6-7 ਸਾਲ ਦਾ, ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ, ਬੜਾ ਖੂਬਸੂਰਤ ਬੱਚਾ। ਤੇ ਮਹਾਰਾਜ ਮੌਜ ਵਿੱਚ ਹੀ ਪੁੱਛਣ ਲੱਗੇ, ਉਹ ਕਾਕਾ ਤੇਰਾ ਨਾਮ ਕੀ ਆ? ਕਹਿੰਦਾ ਜੀ ਜੋਗਾ, ਜੋਗਾ। ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ, ਕਹਿਣ ਲੱਗੇ ਇਹ ਕਿਹਦੇ ਜੋਗਾ, ਕਿਹਦੇ ਜੋਗਾ? ਤੇ ਪੂਰਬਲਾ ਕਰਮ ਪ੍ਰਗਟਿਆ, ਪੂਰਬਲਾ ਕਰਮ ਪ੍ਰਗਟਿਆ। ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ, ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ, ਸਿਆਣਾ ਸੋਚੀ ਪੈਂਦਾ ਗੱਲ ਲਿਖੀ ਕੀਤੀ, 4-5 ਸਾਲ ਦੇ, 3-4 ਸਾਲ ਬੱਚੇ ਦੇ, ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ, ਸਿਆਣਾ ਸੋਚੀ ਪੈਂਦੀ ਗੱਲ ਕੀਤੀ ਨੇ, ਟਿਕਾਣੇ ਦੀ ਗੱਲ ਕੀਤੀ। ती मारे कहने के किदे योगा पहले पूछा तेरा नाम की योगा ते साहिबू कहने लगे किदे योगा ते करदा वातावरण ऐसा सी जिन्ना ने रोम रोम च गलत साई हुई सी भी सतगुरु समर्थ है सतगुरु सतगुरु मेरा है मेरा सतगुरु गुरपुरा मेरा गुरपुरा मेरा गुरु गुरपुरा मेरा गुरपुरा मेरा गुरपुरा है जो सतगुरु पूछा किदे जोगा कह लगा जी गुरु जोगा ये सारे गुराने छोटे जे बच्चे ने पकड़ के छाती ना ला लिया गोद च बैठा लिया सिर ते हाथ रख के कहने लगे अच्छा काका जे तू गुरु जोगा तो गुरु फिर तेरे जोगा जे तू गुरु जोगा तो गुरु तेरे जो अस गुरु अपना जान के गल करांगे ना तो अस गुरु के अपने बन जावांगे सब आखो सतनाम जो गुरु अपना जान के गल करांगे ना कहो बिनती अपने सतगुरु पाहे पे काज तुम्हारे दे निभाहे वो गुरु आप ही सहता बख्शता आप ही काज है सहता बख्शता जे किस अगना पैसा बेनती कर दे ने तो सो ननास अनास न मोसर तो सो न दानी न मोसो भिखारी मोसो न दीन दयाल न तोसर मेरे वर्गा दीन कोई नहीं तो तेरे वर्गा दयालु कोई नहीं मोसो अज्ञानी ना तोसो बिचारी मेरे वर्गा अज्ञानी कोई नहीं तो तेरे वर्गा ज्ञान बख्शन वाला कोई नहीं फिर मोसो न पतत ना पावन तोसर हे सदगुरु मेरे वर्गा पापी कोई नहीं तो तेरे वर्गा बख्शन वाला कोई नहीं पत पावन कोई नहीं तेरे वर्गा जिवें मां अपने बच्चे दे उगण नहीं जे वेखदी नहीं वेखदी कहना ला झाड़ फूल जी तेरा सुभाव भी ऐदा ही है मोसो ना पतत ना पावन तो सर मेरे वर्गा पापी कोई नहीं तो तेरे वर्गा पतत पावन कोई नहीं मोसो बिकारी ना तो सो उपकारी मेरे वर्गा बिकारी कोई नहीं तो तेरे वर्गा उपकारी कोई नहीं मोरे है औगुण तू गुण सागर मेरे औगुण बहुत ने तो तू गुण का समुद्र मेरे अवगुण बहुत ने जेता समुद्र सागर नीर भरिया तेते अवगुण हमार मोरे है अवगुण तू गुण सागर जातर सातल ओठ तुहारी अवगुणा दे बोझ करके अस गर्क हो रहे हैं पर ओठ तेरी है भरोसा भी तू सब रखना है सब आखो सतना
1: श्री
0: वाह शब्द पढ़े कृपा करो दीन के दादे मेरा गुण
2: You are listening to SeekNet Radio, broadcasting live Gurbani Kirtan 24 hours a day from our

ਨਾਮ ਤੋਂ ਬਿਨਾਂ ਕਹਿੰਦੇ, ਤੇਰੀ ਯਾਦ ਤੋਂ ਬਿਨਾਂ ਜੀਵਨ ਨਾ ਥੀਏ, ਜੀਵਿਆ ਨਹੀਂ ਜਾਂਦਾ, ਜੀ ਨਹੀਂ ਹੁੰਦਾ, ਮੇਰੇ ਸਤਿਗੁਰੂ ਨਾਮ ਦਿਰੜਾਏ। ਐ ਮੇਰੇ ਗੁਰੂਦੇਵ, ਮੇਰੇ ਸਤਿਗੁਰੂ, ਮੈਨੂੰ ਨਾਮ ਇਤਨਾ ਦ੍ਰਿੜ ਕਰ ਦੇ, ਨਾਮ ਮੇਰੇ ਅੰਦਰ ਇਤਨਾ ਵਸਾ ਦੇ ਕਿ ਨਾਮ ਤੋਂ ਇਲਾਵਾ ਮੇਰੇ ਧਿਆਨ ਚ ਕੁਛ ਹੋਰ ਨਾ ਆਵੇ। ਜੋ ਸੱਜਣ ਕੱਲ ਦੇ ਕੀਰਤਨ ਚ ਨਹੀਂ ਸਨ ਅਤੇ ਜੋ ਸਨ ਵੀ, ਆਓ ਆਪਣੀ ਕੱਲ ਦੀ ਵਿਚਾਰ ਨੂੰ ਬਹੁਤ ਬਰੀਫਲੀ ਅਸੀਂ ਤਾਜ਼ਾ ਕਰ ਲਈਏ। ਨਾਮ ਇੱਕ ਐਸਾ ਇਸ਼ੂ ਹੈ ਜੋ ਕਿ ਸਭ ਹੀ ਚਾਹੁੰਦੇ ਹਨ ਜਪਿਆ ਜਾਏ, ਸਭ ਨਾਮ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਨ, ਪਰੰਤੂ ਨਾਮ ਦੇ ਪ੍ਰਤੀ ਪੂਰੀ ਜਾਣਕਾਰੀ, ਪੂਰੀ ਸਮਝ ਨਾ ਹੋਣ ਕਾਰਨ ਅਸੀਂ ਕਈ ਦਫਾ ਇਸ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਸ ਕਰਕੇ ਇਸ ਵਿਚਾਰ ਨੂੰ ਇਸ ਹਫਤੇ ਦੇ ਵਿੱਚ ਆਪ ਜੀ ਦੀ ਸੇਵਾ ਚ ਗੁਰਬਾਣੀ ਦੇ ਨੁਕਤਾ ਨਿਗਾਹ ਅਨੁਸਾਰ ਰੱਖਣ ਦਾ ਇਹ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਣਾ ਭਰਿਆ ਜੋ ਖਿਆਲ ਬਖਸ਼ਿਆ ਹੈ। ਐਸਾ ਨਾਮ ਨੂੰ ਸਮਝਣਾ ਹੈ, ਨਾਮ ਕੀ ਹੈ। ਜਦੋਂ ਮਹਾਰਾਜ ਜੀ ਨਾਮ ਕਹਿੰਦੇ ਹਨ ਤੇ ਉਹ ਕਿਸ ਵਸਤੂ ਨੂੰ ਨਾਮ ਕਹਿੰਦੇ ਹਨ, ਕਿ ਕਿਸੇ ਅਕਸ਼ਰ ਨੂੰ ਨਾਮ ਕਹਿੰਦੇ ਹਨ ਜਾਂ ਕਿਸੇ ਹੋਰ ਵਸਤੂ ਨੂੰ ਨਾਮ ਕਹਿੰਦੇ ਹਨ, ਨਾਮ ਕਿਵੇਂ ਮਿਲਦਾ ਹੈ, ਨਾਮ ਦੇ ਰਸਤੇ ਚ ਕੀ ਕੀ ਰੁਕਾਵਟਾਂ ਹਨ, ਸੋ ਸਾਰੀਆਂ ਵਿਚਾਰਾਂ ਆਪ ਜੀ ਦੀ ਸੇਵਾ ਚ ਅਰਜ਼ ਕੀਤੀਆਂ ਜਾਣਗੀਆਂ। ਕੱਲ ਅਸੀਂ ਇਹ ਵਿਚਾਰਿਆ ਸੀ ਕਿ ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਜੋ ਸੁਪਰੀਮ ਟੈਕਨੀਕ ਹੈ, ਸੁਪਰੀਮ ਮੈਥਡ ਹੈ, ਜਾਂ ਇਹ ਆਖੋ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਅਗਰ ਕੋਈ ਵਸਤੂ ਪ੍ਰਾਪਤ ਕਰਨ ਵਾਲੀ ਹੈ ਤਾਂ ਉਹ ਸਿਰਫ ਨਾਮ ਹੈ। ਅਗਰ ਕੋਈ ਨਾਮ ਦਾ ਗਾਹਕ ਹੈ, ਅਗਰ ਕੋਈ ਨਾਮ ਦਾ ਗਾਹਕ ਹੈ ਤਾਂ ਉਸਦਾ ਸੰਬੰਧ ਗੁਰੂ ਨਾਨਕ ਜੀ ਨਾਲ ਪੈਂਦਾ ਹੈ। ਅਗਰ ਕੋਈ ਨਾਮ ਦਾ ਗਾਹਕ

0: ਆਖਦੇ ਹਨ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ, ਕਹਿੰਦੇ ਉਹ ਲੋਕ ਜ਼ਮੀਨ ਉੱਤੇ ਧਰਤੀ ਉੱਤੇ ਬੋਝ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਿਆ। ਸੋ ਹਰੇਕ ਬੰਦਾ ਅੱਜ ਤੋਂ ਬਾਅਦ ਜਿਸਲੇ ਤੁਰਿਆ ਫਿਰੇਗਾ ਉਹ ਸੋਚੇ ਕਿ ਮੈਂ ਧਰਤੀ ਉੱਤੇ ਬੋਝ ਹਾਂ ਜਾਂ ਕੀ ਹਾਂ। ਜੇ ਨਾਮ ਭੁਲਾਇਆ ਹੋਇਆ ਹੈ ਤੇ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਾਂ। ਧਰਤੀ ਦੇ ਵਿੱਚ ਵੀ ਕੌਂਸ਼ੀਅਸਨੈਸ ਹੈ, ਇਹ ਵੀ ਅਲਾਈਵ ਹੈ, ਇਹ ਵੀ ਜ਼ਿੰਦਾ ਹੈ। ਔਰ ਅਗਰ ਅਸੀਂ ਨਾਮ ਤੋਂ ਸੱਖਣੇ ਹਾਂ ਤੇ ਅਸੀਂ ਇਸ ਧਰਤੀ ਨੂੰ ਵੀ ਪੋਲਿਊਟ ਕਰਦੇ ਹਾਂ, ਇਸ ਧਰਤੀ ਨੂੰ ਵੀ ਡੈਮੇਜ ਕਰਦੇ ਹਾਂ ਤੇ ਇਸ ਉੱਤੇ ਬੋਝ ਪਾਉਂਦੇ ਹਾਂ। ਜੇ ਇਸ ਉੱਤੇ ਬੋਝ ਪਾਉਂਦੇ ਹਾਂ ਤੇ ਕਿਸੇ ਦਿਨ ਸਾਡੇ ਤੇ ਵੀ ਬੋਝ ਪਏਗਾ। ਕਰਮ ਦਾ ਫਲ ਜ਼ਰੂਰ ਹੁੰਦਾ। ਬਾਬਾ ਜੀ ਨੇ ਇਹ ਆਖਿਆ ਹੈ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਉਹ ਧਰਤੀ ਉੱਤੇ ਬੋਝ ਹਨ। ਔਰ ਇੱਕ ਅਖੀਰਲਾ ਪ੍ਰਮਾਣ ਕਹਿ ਕੇ ਫਿਰ ਮੈਂ ਅੱਜ ਦੇ ਕੀਰਤਨ ਦੇ ਵੱਲ ਨੂੰ ਵਧਾਂਗਾ। ਗੁਰੂ ਮਹਾਰਾਜ ਜੀ ਨੇ ਆਖਿਆ ਹੈ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਜਿਨ ਕੀਤੇ ਤਿਸੇ ਨਾ ਜਾਣੀ ਬਿਨ ਨਾਵੇ ਸਭ ਚੋਰ। ਕਹਿੰਦੇ ਸਾਰੇ ਹੀ ਚੋਰ ਹਨ, ਨਾਮ ਤੋਂ ਬਿਨਾਂ ਹਰੇਕ ਇਨਸਾਨ ਚੋਰ ਹੈ। ਹੁਣ ਇਸ ਨੂੰ ਜਾਂ ਤੇ ਅਸੀਂ ਇਤਨਾ ਲਾਈਟਲੀ ਲਵਾਂਗੇ ਕਿ ਸੁਣ ਕੇ ਚਲੇ ਜਾਵਾਂਗੇ ਪਰ ਅਸੀਂ ਮਹਿਸੂਸ ਨਹੀਂ ਕਰਾਂਗੇ ਕਿ ਗਿਲਟੀ ਫੀਲ ਨਹੀਂ ਕਰਾਂਗੇ ਕਿ ਅਸੀਂ ਚੋਰ ਹਾਂ ਜਾਂ ਮੈਂ ਚੋਰ ਹਾਂ। ਪਰ ਜੇ ਮਹਿਸੂਸ ਕਰਾਂਗੇ ਕਿ ਮਹਾਰਾਜ ਜੀ ਤੇ ਝੂਠ ਨਹੀਂ ਆਖ ਸਕਦੇ, ਗਲਤ ਨਹੀਂ ਆਖ ਸਕਦੇ, ਅਤਕਥਨੀ ਨਹੀਂ ਕਰ ਸਕਦੇ, ਗੁਰੂ ਬਾਬਾ ਜੀ ਦੀ ਗੱਲ ਕਹੀ ਹੋਈ ਦੇ ਵਿੱਚ ਸੱਚ ਹੈ, ਇਸ ਦਾ ਅਰਥ ਅਗਰ ਮੇਰੇ ਪਾਸ ਨਾਮ ਨਹੀਂ ਹੈ ਤਾਂ ਫਿਰ ਮੈਂ ਚੋਰ ਹਾਂ। ਅਗਰ ਇਹ ਤੀਰ ਲੱਗ ਜਾਏਗਾ ਤਾਂ ਫਿਰ ਉਹ ਬੇਚੈਨ ਕਰੇਗਾ, ਉਹ ਦਰਦ ਦੇਵੇਗਾ ਕਿ ਮੈਂ ਗੁਰੂ ਮਹਾਰਾਜ ਜੀ ਦੇ ਪਾਸ ਗਿਆ, ਗੁਰੂ ਮਹਾਰਾਜ ਜੀ ਨੇ ਮੇਰੇ ਜੀਵਨ ਨੂੰ ਦੇਖ ਕੇ ਇਹ ਨਤੀਜਾ ਨਿਕਾਲਿਆ ਹੈ ਕਿ ਤੂੰ ਚੋਰ ਹੈ। ਤਾਂ ਕਿਤਨੀ ਵੱਡੀ ਤੌਹੀਨ, ਕਿਤਨੀ ਵੱਡੀ ਚੋਟ। ਪਰ ਰੀਅਲਿਸਟਿਕਲੀ ਅਸੀਂ ਆਪਣੇ ਆਪ ਨੂੰ ਚੋਰ ਸਮਝਾਂਗੇ ਨਹੀਂ, ਜਿਸ ਤਰ੍ਹਾਂ ਕਿ ਇਹ ਸ਼ਬਦ ਸਿਰਫ ਕਹਿਣ ਸੁਣਨ ਦੇ ਵਾਸਤੇ ਹੀ ਹਨ। ਪਰ ਜਿਹੜੇ ਗੁਰੂ ਬਾਬੇ ਦੇ ਵਚਨਾਂ ਉੱਤੇ ਇਤਨਾ ਭਰੋਸਾ, ਪਿਆਰ, ਯਕੀਨ ਰੱਖਦੇ ਹਨ ਉਹ ਇਸ ਗੱਲ ਦੇ ਨਾਲ ਚੋਟ ਖਾ ਜਾਂਦੇ ਹਨ। ਮਹਾਰਾਜ ਜੀ ਨੇ ਆਖਿਆ ਬਿਨ ਨਾਵੈ ਸਭ, ਆਪ ਜੀ ਆਖੋ ਕੀ ਕਹਿੰਦੇ ਹਨ ਮਹਾਰਾਜ ਜੀ, ਬਿਨ ਨਾਵੈ ਸਭ ਚੋਰ। ਵੀ ਮਸਟ ਰਿਪੀਟ ਦਿਸ ਲਾਈਨ ਫਿਊ ਟਾਈਮਸ ਤਾਂ ਕਿ ਸਾਡੇ ਉੱਤੇ ਅਸਰ ਕਰ ਸਕੇ। ਇੱਕ ਅੱਧੀ ਵਾਰੀ ਕਈ ਨਾਲੇ ਅਸਰ ਨਹੀਂ ਕਰਨਾ। ਐਂਡ ਆਮ ਗੋਇੰਗ ਟੂ ਕੰਟੀਨਿਊ ਰਿਪੀਟਿੰਗ ਦਿਸ ਲਾਈਨ ਐਵਰੀ ਡੇ। ਬਿਨ ਨਾਵੈ ਸਭ ਚੋਰ, ਸਭ ਚੋਰ ਸਭਨਾਂ ਦੇ ਵਿੱਚ ਅਸੀਂ ਵੀ ਆਨੇ ਹਾਂ ਜਾਂ ਕੋ ਜਿਹੜੇ ਬਾਹਰ ਸੜਕਾਂ ਤੇ ਫਿਰਦੇ ਹਨ ਉਹ ਚੋਰ ਹਨ। ਵੀ ਆਰ ਆਲਸੋ ਇਨਕਲੂਡਡ। ਬਿਨ ਨਾਵੈ ਸਭ ਚੋਰ, ਬੜੀ ਭਾਰੀ ਸਮੱਸਿਆ ਖੜੀ ਹੋ ਗਈ। ਇੱਥੋਂ ਤੱਕ ਅਸੀਂ ਕੱਲ ਵਿਚਾਰਿਆ ਹੈ, ਸਮਝ ਲਿਆ ਹੈ ਕਿ ਨਾਨਕ ਕੇ ਘਰ ਕੇਵਲ ਨਾਮ, ਅਗਰ ਨਾਮ ਨਹੀਂ ਹੈ ਤਾਂ ਅਸੀਂ ਚੋਰ ਹਾਂ। ਜੀਵਨ ਚ ਸਾਡੇ ਅਸੀਂ ਸਿਰਫ ਵਾਹਿਗੁਰੂ ਦੀਆਂ ਵਸਤੂਆਂ ਨੂੰ ਚੁਰਾਈ ਜਾਂਦੇ ਹਾਂ, ਇਕੱਠੀਆਂ ਕਰੀ ਜਾਂਦੇ ਹਾਂ। ਜੋ ਸਾਡਾ ਆਪਣਾ ਨਹੀਂ ਹੈ ਉਸਨੂੰ ਅਸੀਂ ਆਪਣਾ ਕਹੀ ਜਾਂਦੇ। ਤਨ ਸਾਡਾ ਆਪਣਾ ਨਹੀਂ, ਵਾਹਿਗੁਰੂ ਦਾ, ਪ੍ਰਾਣੀ ਜਾਣੇ ਤਨ ਮੇਰਾ, ਉਹ ਆਪਣਾ ਬਣਾਈ ਬੈਠਾ ਹੈ, ਸਾਰੀਆਂ ਚੀਜ਼ਾਂ ਨੂੰ ਆਪਣੀਆਂ ਬਣਾਈ ਬੈਠਾ ਹੈ। ਤੋ ਕਿਸੇ ਦੀ ਵਸਤੂ ਹੋਵੇ ਬਣਾ ਲਈ ਜਾਏ ਆਪਣੀ, ਉਹ ਚੋਰੀ ਨਹੀਂ ਹੁੰਦੀ ਤਾਂ ਹੋਰ ਕੀ ਹੁੰਦਾ ਹੈ। ਕਿਸੇ ਦੀ ਚੀਜ਼ ਨੂੰ ਸੰਭਾਲ ਕੇ ਬਹਿ ਜਾਓ, ਕਬਜ਼ਾ ਕਰਕੇ ਬਹਿ ਜਾਓ ਤੇ ਫਿਰ ਆਖੋ ਇਹ ਮੇਰੀ ਹੈ ਤਾਂ ਉਹ ਚੋਰੀ ਹੋ ਗਈ। ਬਿਨ ਨਾਵੈ ਸਭ ਚੋਰ, ਇੱਥੋਂ ਤੱਕ ਅਸੀਂ ਸੁਣਿਆ। ਅੱਜ ਦੇ ਕੀਰਤਨ ਦੇ ਵਿੱਚ ਜੋ ਦੂਸਰਾ ਸਟੈਪ ਹੈ ਨਾਮ ਨੂੰ ਸਮਝਣ ਦੇ ਵਾਸਤੇ, ਕਿਉਂਕਿ ਮਹਾਰਾਜ ਦੀ ਬਾਣੀ ਦੇ ਵਿੱਚ ਨਾਮ ਨਾਮ ਨਾਮ ਨਾਮ ਬਹੁਤ ਦਫਾ ਆਉਂਦਾ। ਪਰ ਸਾਧ ਸਿੰਘ ਜੀ, ਸੋਚਣ ਵਾਲੀ ਗੱਲ ਇਹ ਹੈ ਕਿ ਕਿਸ ਦਾ ਨਾਮ। ਹੁਣ ਇਹ ਪਹਿਲੂ ਆਰੰਭ ਹੁੰਦਾ ਹੈ। ਇਤਨਾ ਮਹਾਰਾਜ ਜੀ ਨਾਮ ਦਾ ਜ਼ਿਕਰ ਕਰਦੇ ਹਨ, ਸੋਚਣਾ ਪੈਂਦਾ ਹੈ ਕਿਸ ਦਾ ਨਾਮ, ਕਿਉਂਕਿ ਨਾਮ ਦੇ ਪਿੱਛੇ ਜਾਂ ਤੇ ਕੋਈ ਨਾ ਕੋਈ ਪਰਸਨ ਹੁੰਦਾ ਹੈ, ਨਾਮ ਦੇ ਪਿੱਛੇ ਜਾਂ ਕੋਈ ਪਲੇਸ ਹੁੰਦੀ ਹੈ, ਜਾਂ ਨਾਮ ਦੇ ਪਿੱਛੇ ਕੋਈ ਹੋਰ ਵਸਤੂ ਹੁੰਦੀ ਹੈ, ਕੋਈ ਨਾ ਕੋਈ ਸਬਸਟੈਂਸ ਤੇ ਹੁੰਦਾ ਹੈ ਨਾ, ਜਿਸ ਨੂੰ ਅਸੀਂ ਕੋਈ ਨਾ ਕੋਈ ਨਾਮ ਦਿੰਦੇ ਹਾਂ, ਜਿਸ ਦਾ ਨਾਮ ਨਾਮ ਵਾਲਾ, ਉਸਨੂੰ ਅਸੀਂ ਨਾਮੀ ਆਖ ਸਕਦੇ ਹਾਂ, ਨਾਮੀ ਜਿਸ ਦਾ ਕਿ ਨਾਮ ਹੈ। ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸਿਰਫ ਨਾਮ ਦੀ ਹੀ ਗੱਲ ਨਹੀਂ ਕਰਦੇ, ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਜੋ ਨਾਮੀ ਹੈ, ਉਸਦਾ ਵੀ ਜ਼ਿਕਰ ਕਰਦੇ ਹਨ। ਕਿਉਂਕਿ ਜੇ ਸਾਨੂੰ ਇਕੱਲਾ ਹੀ ਨਾਮ ਮਿਲ ਜਾਏ ਪਰ ਜਿਸ ਦਾ ਇਹ ਨਾਮ ਹੈ ਉਹ ਨਾ ਮਿਲੇ ਤਾਂ ਫਿਰ ਤੇ ਕੁਛ ਵੀ ਨਾ ਮਿਲਿਆ। ਫਾਰ ਐਗਜ਼ਾਮਪਲ, ਸਾਨੂੰ ਭੁੱਖ ਲੱਗੀ ਹੋਈ ਹੈ, ਸਾਨੂੰ ਖਾਣ ਨੂੰ ਰੋਟੀ ਚਾਹੀਦੀ ਹੈ, ਰੋਟੀ ਤੇ ਸਿਰਫ ਇੱਕ ਨਾਮ ਹੈ, ਰੋਟੀ ਤੇ ਸਿਰਫ ਇੱਕ ਨਾਮ ਹੈ, ਨਿਰਾ ਲਫ਼ਜ਼ ਰੋਟੀ ਦੇ ਨਾਲ ਅਸੀਂ ਰੱਜ ਸਕਦੇ ਹਾਂ ਜਦ ਤੱਕ ਜਿਸ ਚੀਜ਼ ਦਾ ਨਾਮ ਰੋਟੀ ਹੈ ਉਹ ਨਾ ਮਿਲੇ। ਸੋ ਜਿਸ ਚੀਜ਼ ਦਾ ਨਾਮ ਰੋਟੀ ਹੈ, ਪ੍ਰਸ਼ਾਦਾ ਹੈ, ਜੇ ਉਹ ਨਾ ਮਿਲੇ ਤੇ ਸਾਨੂੰ ਰੱਜ ਨਹੀਂ ਆ ਸਕਦਾ, ਤ੍ਰਿਪਤੀ ਨਹੀਂ ਆ ਸਕਦੀ। ਤੋ ਗੁਰੂ ਮਹਾਰਾਜ ਜੀ ਇਹ ਬਹੁਤ ਗਹਿਰਾਈ ਦੇ ਨਾਲ ਵਿਚਾਰਨ ਵਾਲਾ ਨੁਕਤਾ ਹੈ ਕਿ ਜਿੱਥੇ ਨਾਮ ਦਾ ਜ਼ਿਕਰ ਕਰਦੇ ਹਨ ਉੱਥੇ ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਉਸਦਾ ਵੀ ਜ਼ਿਕਰ ਕਰਦੇ ਹਨ। ਹੁਣ ਬਾਣੀ ਦੇ ਵਿੱਚ ਸ਼ਬਦ ਦੇਖੋ ਆਉਂਦੇ ਹਨ, ਤੂੰ, ਤੇਰਾ, ਤੇਰੇ, ਤੇਰੀਆਂ, ਤੁਮ, ਇਹ ਜੋ ਲਫ਼ਜ਼ ਹਨ ਇਹ ਤੇ ਕਿਸੇ ਹਸਤੀ ਨੂੰ ਹੀ ਐਡਰੈਸ ਕੀਤੇ ਜਾ ਸਕਦੇ ਹਨ, ਯਾਨੀ ਕਿਸੇ ਕੋਈ ਪ੍ਰੈਜੈਂਟ ਹੈ ਜਿਸ ਨੂੰ ਅਸੀਂ ਤੂੰ ਕਹਿੰਦੇ ਹਾਂ। ਤਾਂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਥਾਂ ਥਾਂ ਥਾਂ ਥਾਂ ਤੇ ਉਸ ਹਸਤੀ ਨੂੰ ਆਖਿਆ ਹੈ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਇਸ ਦਾ ਭਾਵ ਕੋਈ ਬੀਂਗ ਹੈ, ਕੋਈ ਹੋਂਦ ਹੈ, ਕੋਈ ਐਗਜ਼ਿਸਟੈਂਸ ਹੈ ਜਿਸ ਨੂੰ ਮਹਾਰਾਜ ਜੀ ਤੂੰ ਕਹਿ ਕੇ ਐਡਰੈਸ ਕਰ ਰਹੇ ਹਨ। ਨਥਿੰਗਨੈਸ ਨੂੰ ਤਾਂ ਤੂੰ ਨਹੀਂ ਨਾ ਕਿਹਾ ਜਾ ਸਕਦਾ। ਤੋ ਗੁਰੂ ਮਹਾਰਾਜ ਜੀ ਦੇ ਪਾਸ ਮੇਰੇ ਕਹਿਣ ਦਾ ਮਤਲਬ ਇਹ ਹੈ, ਨਾਮ ਹੈ ਪਰ ਜਿਸ ਦਾ ਨਾਮ ਹੈ ਉਸ ਦੇ ਨਾਲ ਮਹਾਰਾਜ ਜੀ ਦਾ ਸੰਬੰਧ ਹੈ, ਜਿਸ ਦਾ ਨਾਮ ਹੈ ਉਸ ਦੇ ਨਾਲ ਸੰਬੰਧ ਹੈ। ਇਸੇ ਕਰਕੇ ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਐਡਰੈਸ ਕਰਦੇ ਹਨ ਉਸ ਨੂੰ, ਕਹਿੰਦੇ ਹਨ, ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਕਹਿੰਦੇ ਹਨ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਉਸ ਪਿਆਰੀ ਹਸਤੀ ਨੂੰ, ਉਸ ਨਾਮ ਵਾਲੇ ਨੂੰ ਕਹਿੰਦੇ ਹਨ ਕਿ ਤੇਰਾ ਨਾਮ ਬਹੁਤ ਖੂਬ ਹੈ, ਬਹੁਤ ਖੂਬ ਹੈ, ਬਹੁਤ ਖੂਬ ਹੈ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਤੇਰਾ ਨਾਮ ਬਹੁਤ ਖੂਬ ਹੈ। ਹੁਣ ਕੋਈ ਵਸਤੂ, ਕੋਈ ਵਿਅਕਤੀ, ਕੋਈ ਸਾਹਮਣੇ ਨਾ ਹੋਵੇ ਤੇ ਇਨਸਾਨ ਆਕਾਸ਼ ਵੱਲ ਨੂੰ ਦੇਖ ਕੇ ਜਾਂ ਹਵਾ ਵੱਲ ਨੂੰ ਦੇਖ ਕੇ ਥੋੜਾ ਆਖੀ ਜਾਏਗਾ ਕਿ ਤੇਰਾ ਨਾਮ ਬਹੁਤ ਖੂਬ ਹੈ। ਕਿਸੇ ਦੇ ਨਾਲ ਕੋਈ ਕੰਟੈਕਟ ਹੋਏਗਾ, ਕਿਸੇ ਦੇ ਨਾਲ ਕੋਈ ਰਿਲੇਸ਼ਨ ਹੋਏਗਾ, ਕੋਈ ਸਾਹਮਣੇ ਪ੍ਰੈਜੈਂਟ ਹੋਏਗਾ, ਉਸੇ ਨੂੰ ਹੀ ਆਖਿਆ ਜਾ ਸਕਦਾ ਹੈ ਕਿ ਤੇਰਾ ਨਾਮ ਬਹੁਤ ਖੂਬ ਹੈ। ਸੋ ਇਸ ਤੋਂ ਭਾਵ ਇਹ ਨਿਕਲਿਆ, ਮਹਾਰਾਜ ਜੀ ਦੇ ਪਾਸ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਵੀ ਮਹਾਰਾਜ ਜੀ ਦੇ ਪਾਸ ਹੈ, ਔਰ ਜਦੋਂ ਨਾਮ ਵਾਲਾ ਮਹਾਰਾਜ ਜੀ ਦੇ ਪਾਸ ਹੈ ਤਾਂ ਮਹਾਰਾਜ ਜੀ ਦਾ ਉਸ ਦੇ ਨਾਮ ਦੇ ਨਾਲ ਵੀ ਪਿਆਰ ਹੈ। ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਅਨੇਕਾਂ ਥਾਂ ਉੱਤੇ ਆਖਦੇ ਹਨ, ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ, ਕਹਿੰਦੇ ਵਾਹਿਗੁਰੂ ਤੇਰਾ ਨਾਮ ਜਿਹੜਾ ਹੈ ਉਹ ਰਤਨ ਹੈ। ਕਹਿੰਦੇ ਹਨ ਨਾਮ ਤੇਰਾ ਆਧਾਰ ਮੇਰਾ,
1: तेरा नाम जो है वो मेरा आधार है। सो पॉइंट समझने वाला ये है कि नाम के पीछे कोई नाम वाला भी है, नाम के पीछे कोई नामी भी है, नाम के पीछे कोई अजिही शख्सियत भी है जिस दे नाम की इतनी बड़ी तारीफ है। उस शख्सियत दे नाल महाराज जी का प्यार है, उस शख्सियत दे नाल महाराज जी का कितना प्यार है, आओ उसमें सुनो। कहते हैं

ਕਹਿੰਦੇ ਹਨ ਅਗਰ ਤੂੰ ਮੇਰਾ ਪਿਆਰਾ ਹੈ ਜਾਂ ਤੇਰੇ ਨਾਲ ਮੇਰਾ ਪਿਆਰ ਹੈ ਤਾਂ ਉਸ ਪਿਆਰ ਦੇ ਵਿੱਚ ਕੋਈ ਕਮੀ ਰਹਿ ਗਈ? ਉਸ ਪਿਆਰ ਦੇ ਨਾਲ ਤੇ ਮੇਰੀਆਂ ਤਮਾਮ ਭੁੱਖਾਂ ਕਹਿੰਦੇ ਹਨ ਉਹ ਪੂਰੀਆਂ ਹੋ ਗਈਆਂ ਹਨ। ਤੂੰ ਮੇਰੋ ਪਿਆਰੋ, ਇਤਨਾ ਲਫ਼ਜ਼ੀ ਕਹਿਣਾ ਇਹ ਸਿੱਧ ਕਰਦਾ ਹੈ ਕਿ ਕੋਈ ਹਸਤੀ, ਕੋਈ ਸ਼ਖਸੀਅਤ, ਕੋਈ ਬੀਂਗ ਮੌਜੂਦ ਹੈ ਜਿਸ ਦੇ ਨਾਲ ਮਹਾਰਾਜ ਜੀ ਦਾ ਸੰਬੰਧ ਹੈ।

सो आप जी ने बार बार पंक्तियां जो सुनिया है इन्हों पंक्तियों बहुत ध्यान दे नाल समझिया विचारिया गया है। इन्हों पंक्तियों च महाराज जी नाम प्यार नाम प्यार नाम प्यार आखी जाते हैं। हुण सवाल इत्थे ये पैदा होंदा है कि सानू किसका नाम प्यारा लगता है। आप सारे सोचने की कोशिश करो, जवाब मिल जाएगा। नाम सानू किसका प्यारा लगता है, किसका नाम सानू प्यारा लगता है? सानू उसे दा ही नाम प्यारा लगता है जो सानू बहुत प्यारा लगता हो। जिस दे नाल साड़ा बहुत प्यार वाला संबंध हो रहे और उसनों सी जानदे भी जरूर होवांगे। जिस नाल प्यार होवेगा उसनों जानदे भी तो होवांगे, उस नाल बहुत डीप बहुत गहरा संबंध होएगा। सो इतनी लाइना दे विच शब्दों दे विच बार बार नाम प्यार नाम प्यार नाम प्यार स्नान दा मेरा एक मकसद है कि ए पॉइंट आप जी दे सामने रखिया जाए कि नाम केड़ा प्यारा लग्या करदा है। नाम सानू उसे दा प्यारा लगदा है जो साडा प्यारा हुंदा है, जिस नाल सानू बहुत प्यार होवे, बहुत जिस नाल प्यार होवे उसका नाम प्यारा लगदा है। सो फार सानू अपना ही नाम प्यारा लगता है क्योंकि साडा अपने आप तो अलावा होर किसी नाल प्यार है ही नहीं। असीं अपने आप नाल ही प्यार करते हैं। इस वास्ते किसी इंसान का अगर अखबार च नाम निकलिया होवे तो उसके वास्ते बाकी सारी अखबार कोई मतलब नहीं रखती, वो यूजलैस है। वो सिर्फ अपना ही नाम देखना चाहता है कि कित्थे लिखिया है, क्योंकि उसनों अपना ही नाम प्यारा लगता है। वो बार बार उसनों ही पढ़ेगा और अखीर च उसनों कटिंग करके रख लेगा क्योंकि उसका अपना नाम है, अपना नाम प्यारा लगता है। जिसनों अपना नाम प्यारा लगता है और किसी का भी नाम प्यारा नहीं लगता उसनों परमात्मा का नाम किवें प्यारा लग सकता है? परमात्मा का नाम उसनों किवें प्यारा लग सकता है जिसनों ना मिले ना गिले ना कदे देखिया ना पछाणिया ना कोई एक्सपीरियंस ना कोई संबंध, और उसकी तो कोई रूप रेखा भी नहीं है, उसकी तो कोई शक्ल भी नहीं है। वो तो रूप रेख रंग तो बिल्कुल न्यारा है, वो तो एबस्ट्रैक्ट है, वो तो निराकार है। असी आकार वालियां चीजों के नाल प्यार नहीं पा सकते, निराकार नाल किवें पा लवांगे? जो फॉर्म दे विच हन साडा उन्हां नाल प्यार पूरी तरह नहीं पैंदा, तो जो फॉर्मलैस है उस दे नाल सीधा प्यार पाना साडी कैपेसिटी च है। आओ फिर उसे नुक्ते उत्ते, नाम प्यारा उसे दा ही लगता है जिस दे नाल प्यार होवे, जिस दे नाल प्यार ना होवे उसका नाम भी प्यारा नहीं लगता, और जिस दे नाल वाकफीत ही ना होवे उसका नाम प्यारा किवें लग सकता है, किवें प्यारा लग सकता है? क्योंकि वाकफीत ही नहीं है प्यार दी तो बहुत दूर दी गल। आईयो वजह है कि आम तौर पर जिसले असी सवेरे सपोजडली बैठते हाँ कि नाम जपन बैठे हाँ तो साडा ध्यान ही नहीं लगता, साडा मन ही नहीं लगता, और जिस दे नाल साडा मन ही ना लगे, कोई इंसान दो इंसान ले लो अगर उन्हां दा एक दूसरे दे नाल बैठ के मन ही नहीं लगता, एक दूसरे दे नजदीक जाके मन ही नहीं लगता, जिथे मन ही ना लगे उथे प्यार किवें हो सकता है? सो असी नाम जपन की कोशिश करते हाँ बिना ही प्यार तो, बिना ही प्यार वो किवें पॉसिबल हो सकता है, किवें पॉसिबल हो सकता है? और जिसले असी नाम जपन बैठते हाँ उस वेले भी नाम उन्हां वस्तुओं वल साडा ध्यान लगता है जिन्हां दे नाल साडा प्यार है।
ਜਿਹਨਾਂ ਚੀਜ਼ਾਂ ਦੇ ਨਾਲ ਸਾਡਾ ਸੰਬੰਧ ਹੈ, ਪਿਆਰ ਹੈ, ਉਹੀ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਹਨ। ਤੋ ਇੱਥੋਂ ਸਿੱਧ ਹੁੰਦਾ ਹੈ ਜਦੋਂ ਅਸੀਂ ਬਾਰ ਬਾਰ ਇਹ ਕਹਿੰਦੇ ਹਾਂ ਕਿ ਵਾਹਿਗੁਰੂ ਦੇ ਨਾਲ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ, ਇਸ ਦਾ ਮਤਲਬ ਕਿ ਵਾਹਿਗੁਰੂ ਦੇ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਜੇ ਪਿਆਰ ਹੋਵੇ ਤਾਂ ਜ਼ਰੂਰ ਮਨ ਲੱਗਦਾ। ਇਹ ਆਪਣੇ ਆਪ ਚ ਇੱਕ ਸੈਲਫ ਐਵੀਡੈਂਸ ਹੈ ਕਿ ਜਿਸ ਦੇ ਨਾਲ ਮਨ ਨਾ ਲੱਗੇ, ਇਹਦਾ ਮਤਲਬ ਉਸ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੈ, ਕੋਈ ਲਿੰਕ ਹੀ ਨਹੀਂ ਹੈ, ਕੋਈ ਕਾਮਨ ਗਰਾਉਂਡ ਹੀ ਨਹੀਂ ਹੈ। ਇਸੇ ਕਰਕੇ ਉਸ ਦੇ ਨਾਲ ਮਨ ਨਹੀਂ ਨਾ ਲੱਗਦਾ। ਤੋ ਹੁਣ ਇੱਥੇ ਤੱਕ ਦੀ ਜੋ ਵਿਚਾਰ ਹੈ ਉਸ ਦੇ ਵਿੱਚ ਅਸੀਂ ਇਹ ਸਮਝਿਆ ਹੈ ਕਿ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਸਿਰਫ ਨਾਮ ਹੈ, ਪਰ ਜਿਹਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਦਾ ਸੰਬੰਧ ਉਸ ਦੇ ਨਾਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਵਿੱਚ, ਘਰ ਦੇ ਵਿੱਚ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਹੀ ਹੈ, ਬਸ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਬਾਬਾ ਜੀ ਆਪਣੀ ਬਾਣੀ ਚ ਪੰਚਮ ਪਾਤਸ਼ਾਹ ਜੀ ਆਖਦੇ ਹਨ, ਹਮਾਰੇ ਇੱਕ ਹੈ ਹਰੀ ਹਰੀ। ਇੱਕ ਪਾਸੇ ਕਹਿਤਾ ਨਾਨਕ ਕੇ ਘਰ ਕੇਵਲ ਨਾਮ, ਪਰ ਉਹ ਜਿਸ ਦਾ ਨਾਮ ਹੈ ਉਹ ਹਰੀ ਹੈ, ਉਹ ਵਾਹਿਗੁਰੂ ਹੈ, ਪਰਮਾਤਮਾ ਹੈ, ਜੋ ਵੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਹਮਾਰੇ ਇੱਕ ਹੈ ਹਰੀ ਹਰੀ, ਸਾਡੇ ਪਾਸ ਇੱਕੋ ਹੀ ਹਰੀ ਹਰੀ ਹੈ, ਹੋਰ ਕੋਈ ਨਹੀਂ। ਭਾਵ ਸਾਡੇ ਪਾਸ ਰੱਬ ਹੀ ਰੱਬ ਹੈ, ਪਰਮਾਤਮਾ ਹੀ ਪਰਮਾਤਮਾ ਹੈ। ਅਗਰ ਉਸ ਚ ਇੰਟਰਸਟਡ ਹੋ ਤਾਂ ਸਾਡੇ ਨਾਲ ਕੋਈ ਤੁਹਾਡਾ ਸੰਬੰਧ ਪੈ ਸਕਦਾ ਹੈ, ਕਿਉਂਕਿ ਉਹ ਨਾਮ ਵਾਲਾ ਹੀ ਮਹਾਰਾਜ ਜੀ ਦੇ ਪਾਸ ਹੈ ਅਤੇ ਉਸ ਨਾਮ ਵਾਲੇ ਦੇ ਨਾਮ ਨਾਲ ਹੀ ਮਹਾਰਾਜ ਜੀ ਦਾ ਪਿਆਰ ਹੈ, ਉਸ ਦਾ ਨਾਮ ਹੀ ਮਹਾਰਾਜ ਜੀ ਨੂੰ ਪਿਆਰਾ ਲੱਗਦਾ ਹੈ। ਅਤੇ ਜਿਸ ਨਾਲ ਸਾਡੀ ਬਹੁਤ ਜ਼ਿਆਦਾ ਮੁਹੱਬਤ ਹੋਵੇ, ਬਹੁਤ ਜ਼ਿਆਦਾ ਪਿਆਰ ਹੋਵੇ, ਉਸ ਦਾ ਨਾਮ ਲੈ ਕੇ ਵੀ ਸਾਡੇ ਉੱਤੇ ਅਸਰ ਹੋ ਜਾਂਦਾ ਹੈ, ਨਾਮ ਦਾ ਵੀ ਅਸਰ ਹੁੰਦਾ ਹੈ। ਜਿਸ ਨਾਲ ਬਹੁਤ ਗਹਿਰੀ ਮੁਹੱਬਤ ਹੋਵੇ ਉਸ ਦਾ ਨਾਮ ਸਾਡੇ ਅੰਦਰ ਗੂੰਜਦਾ ਰਹਿੰਦਾ, ਉਸ ਦਾ ਕੋਈ ਨਾਮ ਲੈ ਦੇਵੇ ਉਸ ਦੇ ਨਾਲ ਸਾਡੇ ਅੰਦਰ ਕੁਛ ਹੋ ਜਾਂਦਾ ਹੈ, ਉਸ ਦਾ ਕਿਤੇ ਨਾਮ ਪੜ੍ਹ ਲਈਏ ਤਾਂ ਵੀ ਸਾਨੂੰ ਉਹ ਪਿਆਰਾ ਲੱਗਦਾ ਹੈ, ਕਿਉਂਕਿ ਮੁਹੱਬਤ ਹੈ ਉਸ ਦੇ ਨਾਲ, ਉਸ ਦੇ ਨਾਲ ਪਿਆਰ ਹੈ। ਗੁਰੂ ਮਹਾਰਾਜ ਜੀ ਦਾ ਪਿਆਰ ਹੈ ਗੁਰੂ ਰਾਮਦਾਸ ਜੀ ਦਾ ਉਸ ਨਾਮ ਵਾਲੀ ਸ਼ਖਸੀਅਤ ਦੇ ਨਾਲ, ਉਸ ਰੱਬ ਦੇ ਨਾਲ, ਉਸ ਹਸਤੀ ਦੇ ਨਾਲ, ਤਾਂ ਉਹਨਾਂ ਨੂੰ ਇਹ ਸ਼ਬਦ ਉਹ ਆਖ ਰਹੇ ਹਨ ਕਿ ਮੇਰੇ ਪ੍ਰੀਤਮਾ ਹੁਣ ਜੀਵਾ ਨਾਮ ਤੇ ਆਏ, ਤੇਰੇ ਨਾਮ ਨੂੰ ਮੈਂ ਧਿਆਨ ਚ ਰੱਖਦਾ ਹਾਂ ਤਾਂ ਮੈਂ ਜ਼ਿੰਦਾ ਰਹਿੰਦਾ ਹਾਂ, ਤੇਰਾ ਨਾਮ ਵੀ ਯਾਨੀ ਮੈਂ ਆਪਣੇ ਧਿਆਨ ਚੋਂ ਅਲੱਗ ਨਹੀਂ ਕਰ ਸਕਦਾ, ਇਤਨਾ ਪਿਆਰ ਹੈ, ਇਤਨਾ ਪਿਆਰ ਹੈ, ਤੇ ਤੋਂ ਅਲੱਗ ਤੇ ਕੀ ਹੋਣਾ, ਤੇਰਾ ਨਾਮ ਵੀ ਮੈਂ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕਦਾ। ਆਓ ਇੱਕ ਦਫਾ ਉਸ ਪੰਕਤੀ ਨੂੰ ਗਾਓ, ਸੁਣੋ, ਫਿਰ ਅਗਾਂਹ ਵੱਧਦੇ ਹਾਂ।

ਮੈਂ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ, ਮੈਂ ਉਹਨਾਂ ਦੇ ਪੈਰੀ ਲੱਗਦਾ ਹਾਂ। ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਸੰਤ ਹੀ ਹਨ ਜੋ ਹੈਲਪਫੁਲ ਹਨ, ਜੋ ਹੈਲਪ ਕਰ ਸਕਦੇ ਹਨ, ਕਿਉਂਕਿ ਉਹ ਆਪ ਪ੍ਰੇਮ ਦੇ ਨਾਲ ਭਰੇ ਹੋਏ ਹਨ, ਅਤੇ ਉਹ ਕਿਉਂਕਿ ਪ੍ਰੇਮ ਦੇ ਨਾਲ ਭਰੇ ਹੋਏ ਸਾਡੇ ਅੰਦਰ ਉਹ ਪ੍ਰੇਮ ਜਗਾ ਸਕਦੇ ਹਨ। ਇਸ ਕਰਕੇ ਕਹਿੰਦੇ ਮੈਂ ਸੰਤਾਂ ਦੇ ਚਰਨੀ ਲੱਗਦਾ ਹਾਂ, ਪਰ ਸਾਡੀ ਈਗੋ ਤਾਂ ਸਾਨੂੰ ਝੁਕਣੀ ਹੀ ਨਹੀਂ ਦਿੰਦੀ, ਅਸੀਂ ਤਾਂ ਕਿਸੇ ਦੇ ਚਰਨੀ ਲੱਗ ਹੀ ਨਹੀਂ ਸਕਦੇ। ਪਰ ਬਾਣੀ ਤੇ ਆਖਦੀ ਹੈ ਸਾਡੇ ਅਜਿਹੇ ਕਾਨਸੈਪਟ ਬਣ ਗਏ ਹਨ ਕਿ ਅਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕਿਸੇ ਨੂੰ ਮੱਥਾ ਨਹੀਂ ਟੇਕਣਾ, ਔਰ ਉਸ ਦੇ ਨਾਲ ਅਸੀਂ ਇਤਨੇ ਹੰਕਾਰੀ ਹੋ ਗਏ ਹਾਂ ਕਿ ਕੋਈ ਵੀ ਸ਼ਖਸੀਅਤ ਆ ਜਾਏ, ਕੋਈ ਗੁਣਵਾਨ ਆ ਜਾਏ, ਪਰ ਅਸੀਂ ਝੁਕ ਨਹੀਂ ਸਕਦੇ ਕਿਉਂਕਿ ਸਾਡੀ ਈਗੋ ਐਸੀ, ਔਰ ਜਦ ਤੱਕ ਅਸੀਂ ਝੁਕਾਂਗੇ ਨਹੀਂ ਅਸੀਂ ਸਮਝ ਲਓ ਪੱਥਰ ਹਾਂ, ਔਰ ਪੱਥਰ ਚ ਵੀ ਕਦੇ ਪ੍ਰੇਮ ਪੈਦਾ ਹੋ ਸਕਦਾ ਹੈ? ਮਹਾਰਾਜ ਜੀ ਆਖਦੇ ਹਨ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗੋਂ ਪਾਏ, ਜੇ ਪੈਰੀ ਲੱਗਣਾ ਚਰਨੀ ਲੱਗਣਾ ਗੁਰਮਤ ਦੇ ਵਿੱਚ ਉਲਟ ਹੁੰਦਾ ਤੇ ਆਪੰਕਤੀ ਕਿਉਂ ਲਿਖੀ ਹੁੰਦੀ? ਉਹ ਕਹਿੰਦੇ ਹੁਣ ਤਿਨਕੇ ਲਾਗੋਂ ਪਾਏ, ਉਹ ਇਤਨੇ ਮਹਾਨ ਹਨ ਕਿ ਉਹ ਪ੍ਰੇਮ ਦਾ ਹੀ ਸਾਗਰ ਬਣੇ ਪਏ ਹਨ, ਉਹਨਾਂ ਦੇ ਮੈਂ ਚਰਨਾਂ ਦੇ ਉੱਤੇ ਲੱਗਦਾ ਹਾਂ, ਚਰਨੀ ਲੱਗਦਾ ਹਾਂ, ਪੈਰਾਂ ਉੱਤੇ ਮੱਥਾ ਟੇਕਦਾ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗੋਂ ਪਾਏ, ਸਿਰਫ ਉਹੀ ਹਨ ਜੋ ਸਾਡੇ ਜੀਵਨ ਦੇ ਵਿੱਚ ਪ੍ਰੇਮ ਪੈਦਾ ਕਰ ਸਕਦੇ ਹਨ। ਉਸਦੀ ਅੱਗੇ ਚੱਲ ਕੇ ਵਿਚਾਰ ਕੀਤੀ ਜਾਏਗੀ ਅਗਲੇ ਕੀਰਤਨਾਂ ਚ ਕਿ ਉਹ ਕਿਵੇਂ ਕਰਦੇ ਹਨ। ਪ੍ਰੇਮ ਕਿਵੇਂ ਪ੍ਰਾਪਤ ਕੀਤਾ ਜਾਏ, ਹੁਣ ਇਸ ਉੱਤੇ ਪ੍ਰਮਾਣ ਚੱਲ ਰਹੇ ਹਨ। ਅਗਲਾ ਪ੍ਰਮਾਣ ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ, ਕਹਿੰਦੇ ਹਨ ਮਨ ਰੇ ਰਾਮ ਜਪੋ, ਪਰ ਮਹਾਰਾਜ ਜੀ ਰਾਮ ਨਾਲ ਤੇ ਸਾਡਾ ਪਿਆਰ ਹੀ ਨਹੀਂ ਹੈ, ਉਸਨੂੰ ਜਪੀਏ ਕਿਵੇਂ? ਜਦ ਪਿਆਰ ਹੀ ਨਹੀਂ ਹੈ ਉਸਨੂੰ ਜਪੀਏ ਕਿਵੇਂ? ਪਹਿਲੀ ਅੱਧੀ ਪੰਕਤੀ ਚ ਆਖਿਆ ਹੈ ਮਨ ਰੇ ਰਾਮ ਜਪੋ ਸੁਖ ਹੋਏ, ਭਾਈ ਉਸਨੂੰ ਜਪ ਕੇ ਸੁਖ ਹੋਏਗਾ, ਪਰ ਜਦ ਉਹਦੇ ਨਾਲ ਪਿਆਰ ਹੀ ਨਹੀਂ ਹੈ ਤਾਂ ਉਸਨੂੰ ਜਪ ਕਿੱਦਾਂ ਲਈਏ? ਇਹ ਮਨੁਆ ਦਹਿਨ ਇਸਲਾਮ ਦਾ, ਉਹ ਕੈਸੇ ਹਰ ਗੁਣ ਗਾਵੇ? ਇਹ ਮਨ ਤੇ 10 ਦਿਸ਼ਾ ਦੇ ਵਿੱਚ ਦੌੜਾ ਫਿਰਦਾ ਹੈ, ਕਿਵੇਂ ਉਹਦੇ ਪ੍ਰੇਮ ਨਾਲ ਗੁਣ ਗਾਵੇ? ਪ੍ਰੇਮ ਹੀ ਨਹੀਂ ਹੈ। ਪਰ ਅਗਲੀ ਲਾਈਨ ਦੇ ਅੱਧੇ ਹਿੱਸੇ ਦੇ ਵਿੱਚ ਫਿਰ ਜਵਾਬ ਦੇ ਜਾਂਦੇ ਹਨ ਕਿ ਪ੍ਰੇਮ ਕਿਵੇਂ ਮਿਲ ਸਕਦਾ ਹੈ। ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ, ਪਰੰਤੂ ਅਗਲਾ ਹਿੱਸਾ ਪੰਕਤੀ ਦਾ ਕਹਿੰਦੇ ਹਨ

ਕੱਲ ਨੂੰ ਵਿਚਾਰ ਇਸ ਤੋਂ ਵੀ ਗਹਿਰੀ ਹੁੰਦੀ ਜਾਏਗੀ। ਸਟੈਪ ਬਾਈ ਸਟੈਪ ਅਸੀਂ ਉਸ ਜਗ੍ਹਾ ਤੱਕ ਪਹੁੰਚਣਾ ਹੈ ਕਿ ਕਿਵੇਂ ਸਾਡੇ ਅੰਦਰ ਉਹ ਪਿਆਰ ਪੈਦਾ ਹੋਵੇ, ਕਿਵੇਂ ਨਾਮ ਦੀ ਦਾਤ ਪ੍ਰਾਪਤ ਹੋਵੇ। ਅਸੀਂ ਇਸ ਪੂਰੇ ਹਫ਼ਤੇ ਦੇ ਵਿੱਚ ਗੁਰੂ ਬਾਬਾ ਜੀ ਤੋਂ ਇਹ ਮੰਗ ਮੰਗਾਂਗੇ ਕਿ ਸਾਨੂੰ ਉਹ ਸੋਝੀ ਬਖਸ਼ਣ ਔਰ ਉਸ ਦਾਤ ਦੇ ਨਾਲ ਸਾਨੂੰ ਨਿਵਾਜਣ। ਆਪ ਸਭ ਦਰਸ਼ਨ ਦਿਓ ਔਰ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਸਾਰੇ ਸ਼ਾਮਿਲ ਹੋ। ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ।

0: ਵੱਡੀ ਵਡਿਆਈ ਦਾ ਆਪਿਆ ਨਾਨ ਕੀਤਾ ਕਰਨਾ ਸ਼ਰਮ
1: ਮਹਿਲਾ ਦੂਜਾ ਇਹ ਦੇਖ ਸੱਚੇ ਕੀ ਹੈ ਗੋਲਡੀ ਸੱਚੇ ਕਾ ਜਵਾਬ ਇੱਕ ਨਾ ਕੁਛ ਮਹਿਲਾ ਇੱਕ ਨਾ ਕੁਮੇ ਕਰੇ ਬਿਨਾ

ਹਲਾਨ ਫੇਰੇ ਸਿਰ ਉਦੋਂ ਦਾ ਵਚਨ ਦੇ ਪਾ ਵੇਖੇ ਲੋਕ ਸਿਖਰ ਜਾਏ ਰੋਟੀਆਂ ਖਾਣ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪਲ ਰੰਕਾਰ ਸਚ ਨਾਮ ਜਾ ਕੇ ਕੀ ਸਕਲ ਜਾਨ ਸੇਵ ਸੇਵੇ ਕਰਨ

ਪਵਾਈਏ ਜਨ ਨਾ ਪਹੁੰਚੇ ਕਰ ਦਿਲਾਂ ਤੇ ਬੰਦੇ ਬੰਦ ਵਾਇਸ ਹੋਏ ਪਈਏ ਕਿਰਦੇ ਨੱਚ ਸਭੂ ਨੱਚੇ ਜਾ ਚਲੇ ਸਰੋ ਉੱਡ ਨਾ ਜਾਈ ਸਿੱਧ ਨਾ ਹੋਏ ਨੱਚ ਮਨ ਕਚਾਓ ਨਾ।

ਵੀ ਪਾਲੋਆ ਮੰਡਲਾ ਖੰਡਾ ਪਰਪੰਡਾ ਅੰਨ ਜੇ ਪੂਜਾ ਖਾਣੀ ਸਿੱਧ ਜਾ ਸੋਮ ਜਾਣੇ ਨਾਨਕਾ ਸਰਾ ਮੇਰਾ ਜਿੰਦਾ ਨਾਨਕ ਜਿੰਦੂ ਪਾ ਕੇ ਸਾ ਮਾਲੀ ਸਪਨਾ ਚਿੰਨ ਕਰਦੀ ਕਰਨਾ ਕੀ ਚਿੰਤਾ ਵੀ ਕਰ ਦਿੰਦਾ ਸੋ ਕਰਤਾ ਚਿੰਤਾ ਕਰੇ ਚਿੰਨ ਪਾਇਆ ਜਾ ਤੇ ਚੁਆਰੀ ਸਵਾਦਾ ਤੇ ਦਿੱਤ ਬਾਣ ਬਗ ਨਾਨਕ ਦਿੱਤੇ ਨਾਮ ਬਿਲ ਕਿਆ ਟਿੱਕਾ ਕਿਆ ਤੱਕ ਤਕਨੀਕੀ ਚੰਗੀਆਂ ਲੱਗ

ਸੱਚਦਾ ਪਰ ਜਾਣੀਏ ਜੇ ਜੁਗਤ ਜਾਣੇ ਦੀ ਚੁਕਾਇਆ ਸਾਧ ਕੇ ਵਿੱਚ ਦੇ ਕਰਤਾ ਵੀ ਉਹ ਸੱਚਤਾ ਪਰ ਜਾਣੀਏ।

ਵੈਕੁੰਮ ਚੜਾਈ ਸਰਬ ਪਾਤਨ ਹੋਏ ਨਾਨਕ ਭਗਤੀ ਜੀ ਨੇ ਕੂੜੇ ਸੋਏ ਨੂੰ ਲੱਭਾ ਦੁਰਾ ਜਾ ਮਹਿਤਾ ਹਸਪਤਾਲ

ਸੁਹਾਵਣਾ ਸ਼ਕਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਵਦੇ ਰਾਗ ਕੀੜੇ ਅੱਗੇ ਜਾਵਣਾ ਨੰਗਾ ਦੁੱਧ ਚੱਲਿਆ ਤਦ ਸੇ ਖਰਾ ਡਰਾਵਣਾ ਕਰ ਉਗਣ ਪਛੋਤਾ।

ਸਦਾ ਨੰਗਾ ਭੁੱਖਾ ਹੋਵੇ ਦਿਸਦਾ ਨਫ਼ਰ ਕਿਥੋਂ ਰੱਜ ਖਾਏ ਜੇ ਸਾਹਿਬ ਕੇ ਘਰ ਵਤ ਹੋਵੇ ਸਾ ਨਫ਼ਰੇ ਗਤ ਆਵੇ ਅਣਹੋਂਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ।

ਕੀ ਗੁਰਬਾਣੀ ਜਾਂ ਪ੍ਰਭੂ ਦਾ ਨਾਮ ਮਨੁੱਖੀ ਸਰੀਰ ਨੂੰ, ਮਨੁੱਖੀ ਮਨ ਨੂੰ ਸੁੱਖ ਦੇ ਸਕਦਾ ਹੈ? ਇਹ ਇੱਕ ਆਮ ਜਿਹਾ ਸਵਾਲ ਹੈ ਜਿਹੜਾ ਆਮ ਸ਼ਰਧਾਲੂਆਂ ਦੇ ਮਨ ਵਿੱਚ ਸਦਾ ਚੱਕਰ ਕੱਟਦਾ ਰਹਿੰਦਾ ਹੈ। ਸਾਡੇ ਜੀਵਨ ਵਿੱਚ ਮਾੜੇ ਜਾਂ ਚੰਗੇ ਬੋਲ ਬਹੁਤ ਪ੍ਰਭਾਵ ਰੱਖਦੇ ਨੇ। ਮਸਲਨ ਕਿਸੇ ਵੱਡੀ ਸਭਾ ਵਿੱਚ ਕਿਸੇ ਸਿਆਣੇ ਬੰਦੇ ਨੂੰ ਮੈਂ ਸਿਰਫ ਇੰਨਾ ਹੀ ਕਹਿ ਦਿਆਂ, ਤੂੰ ਬਹੁਤ ਮੂਰਖ ਹੈ, ਇੰਨਾ ਕਹਿੰਦਿਆਂ ਸਾਰ ਉਸ ਨੂੰ ਗੁੱਸਾ ਚੜ੍ਹਨਾ ਸ਼ੁਰੂ ਹੋਵੇਗਾ। ਗੁੱਸਾ ਆਉਂਦਿਆਂ ਸਾਰ ਉਸਦਾ ਬਲੱਡ ਪ੍ਰੈਸ਼ਰ ਵੱਧ ਜਾਏਗਾ। ਹੁਣ ਬਲੱਡ ਪ੍ਰੈਸ਼ਰ ਵਧਣ ਨਾਲ ਅਨੇਕ ਬਿਮਾਰੀਆਂ ਸਾਹਮਣੇ ਆ ਸਕਦੀਆਂ ਨੇ। ਵੈਸੇ ਵੀ ਡਾਕਟਰੀ ਨੁਕਤਾ ਨਿਗਾਹ ਤੋਂ ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਇੱਕ ਵੱਡੀ ਬਿਮਾਰੀ ਹੈ। ਇਸ ਦਾ ਭਾਵ ਇਹ ਹੋਇਆ, ਜੇ ਮੇਰੇ ਕੁਝ ਮਾੜੇ ਬੋਲ ਕਿਸੇ ਦੇ ਸਰੀਰ ਵਿੱਚ ਰੋਗ ਪੈਦਾ ਕਰ ਸਕਦੇ ਨੇ, ਕਿ ਗੁਰੂ ਦੇ ਸ਼ੁਭ ਬੋਲ ਉਸਦੇ ਰੋਗ ਨੂੰ ਮਿਟਾ ਨਹੀਂ ਸਕਦੇ? ਐਸੇ ਵਿਚਾਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਰੱਖੇ। ਸੁਰਠ ਰਾਗ ਵਿੱਚ ਉਚਾਰਨ ਕੀਤੇ ਗਏ ਇਸ ਸ਼ਬਦ ਵਿੱਚ ਗੁਰੂ ਜੀ ਫੁਰਮਾਨ ਕਰਦੇ ਨੇ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਕਿ ਮੇਰਾ ਗੁਰੂ ਮੇਰਾ ਵੈਦ ਹੈ, ਜਿਹੜਾ ਕਿਰਪਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਵਾਈ ਰੂਪ ਵਿੱਚ ਬਖਸ਼ਦਾ ਅਤੇ ਜਨਮਾਂ ਜਨਮਾਂਤਰਾਂ ਦੇ ਰੋਗਾਂ ਨੂੰ, ਜਮਾਂ ਦੀ ਫਾਹੀ ਨੂੰ ਕੱਟ ਦਿੰਦਾ।

ਗੁਰੂ ਸਾਹਿਬ ਕਹਿੰਦੇ ਹਨ ਸਾਰੇ ਸ਼ਬਦ ਮੁਕਤਸਰ ਜੈ ਸਿੰਘ ਅਰਥ ਕਰ ਲਈਏ। ਉਦਮ ਕਰਤ ਹੋਵੇ ਮਨ ਨਿਰਮਲ, ਤੇਰਾ ਜਨ ਜਦੋਂ ਭਗਤੀ ਕਰਨ ਲਈ ਮੈਡੀਟੇਸ਼ਨ ਕਰਨ ਲਈ ਕਹਿੰਦੇ ਉਦਮ ਕਰਦਾ ਹੈ ਨਾ, ਉਸ ਦੇ ਉਦਮ ਕਰਨ ਦੇ ਨਾਲ ਉਸਦਾ ਮਨ ਜੋ ਹੈ ਉਹ ਪਵਿੱਤਰ ਸਵੱਛ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਚੇ ਆਪ ਨਿਵਾਰੇ, ਆਪਣੀ ਹੋਮੇ ਨੂੰ ਨਿਵਾਰਨਾ ਹੀ ਅਸਲ ਨੱਚਣਾ ਹੈ, ਅਸਲ ਡਾਂਸ। ਕਹਿੰਦੇ ਹਨ ਇਹ ਡਾਂਸ ਸਿੱਖੋ, ਸਾਡੇ ਘਰਾਂ ਦੇ ਵਿੱਚ, ਸਾਡੀ ਦੁਨੀਆ ਦੀ ਐਂਟਰਟੇਨਮੈਂਟ ਵਰਲਡ ਦੇ ਵਿੱਚ ਬੜਾ ਡਾਂਸ ਚੱਲ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਨੇ ਅਸਲ ਡਾਂਸ ਸਿੱਖਣ ਦੀ ਕੋਸ਼ਿਸ਼ ਕਰੋ, ਉਦਮ ਕਰੋ ਭਗਤੀ ਕਰਨ ਦੇ ਵਾਸਤੇ, ਉਦਮ ਕਰੋ ਸਿਮਰਨ ਕਰਨ ਦੇ ਵਾਸਤੇ, ਅਤੇ ਜਿਸ ਦੇ ਨਾਲ ਤੁਹਾਡਾ ਮਨ ਨਿਰਮਲ ਹੋਏਗਾ। ਜਿਉਂ ਜਿਉਂ ਤੁਹਾਡਾ ਮਨ ਨਿਰਮਲ ਹੋਏਗਾ ਸਾਰੀ ਜ਼ਿੰਦਗੀ ਡਾਂਸ ਬਣਦਾ ਹੈ। ਅੱਗੇ ਕਹਿੰਦੇ ਨੇ ਪੰਜ ਜਨਾਂ ਲਈ ਵਸਗਤ ਰੱਖੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਦੇ ਵਿੱਚ ਰੱਖੇ। ਮਨ ਮੈਂ ਇੱਕ ਅੰਕਾਰ ਹੈ, ਮਨ ਦੇ ਵਿੱਚ ਹਮੇਸ਼ਾ ਉਸ ਇੱਕ ਅੰਕਾਰ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਟਿਕਾ ਕੇ ਰੱਖੇ। ਇਹ ਹੈ ਅਸਲ ਡਾਂਸ, ਇਹ ਹੈ ਅਸਲ ਨੱਚਣਾ, ਇਹ ਹੈ ਅਸਲ ਨਿਤਕਾਰੀ। ਫਿਰ ਅੱਗੇ ਚੱਲ ਕੇ ਕਹਿੰਦੇ ਹਨ ਪ੍ਰਥਮੇ ਮਨ ਪ੍ਰਭੋ ਦੇ ਆਪਣਾ, ਸਭ ਤੋਂ ਪਹਿਲਾਂ ਤੇਰਾ ਦਾਸ ਤੇਰਾ ਭਗਤ ਕੋਸ਼ਿਸ਼ ਇਹ ਕਰਦਾ ਹੈ ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ, ਆਪਣੇ ਮਨ ਨੂੰ ਸਮਝਾਉਂਦਾ ਹੈ, ਆਪਣੇ ਮਨ ਨੂੰ ਜੋ ਹੈ ਉਪਦੇਸ਼ ਦਿੰਦਾ ਹੈ, ਆਪਣੀ ਸਾਧਨਾ ਪਹਿਲਾਂ ਕਰਦਾ ਹੈ, ਆਪਣੇ ਅੰਦਰ ਡਿਸਿਪਲਿਨ ਪਹਿਲਾਂ ਲਿਆਉਂਦਾ ਹੈ, ਪਾਛੇ ਅਵਰ ਰਿਜਾਵੇ ਬਾਅਦ ਦੇ ਵਿੱਚ ਜਾ ਕੇ ਉਹ ਦੂਸਰਿਆਂ ਨੂੰ ਰਿਜਾਣ ਦੀ ਕੋਸ਼ਿਸ਼ ਕਰਦਾ ਹੈ। ਰਾਮ ਨਾਮ ਜਪ ਹਿਰਦੇ ਜਾਪੇ ਮੁਖਤੇ ਸਗਲ ਸੁਣਾਵੇ, ਆਪਣੇ ਹਿਰਦੇ ਦੇ ਵਿੱਚ ਉਸ ਰਮੇ ਹੋਏ ਨਾਮ ਦਾ ਰਾਮ ਦਾ ਜਾਪ ਕਰਦਾ ਹੈ ਤੇ ਮੂੰਹੋਂ ਦੂਸਰਿਆਂ ਨੂੰ ਵੀ ਉਸਦੀ ਚਰਚਾ ਸੁਣਾਉਂਦਾ ਹੈ। ਕਰ ਸੰਗ ਸਾਧੂ ਚਰਨ ਪਖਾਰੇ, ਸਾਧੂਆਂ ਦਾ ਸੰਗ ਕਰਕੇ ਉਹਨਾਂ ਦੇ ਚਰਨਾਂ ਨੂੰ ਛੋਹਦਾ ਹੈ। ਸੰਤ ਧੂੜ ਤਨ ਲਾਵੇ, ਸੰਤਾਂ ਦੀ ਧੂੜੀ ਉਹ ਤਨ ਨੂੰ ਲਗਾਉਂਦਾ ਹੈ, ਭਾਵ ਇੱਥੇ ਉਹ ਸਾਧ ਸੰਗਤ ਦਾ ਜੋ ਹੈ ਉਹ ਸ਼ੌਕੀਨ ਹੈ, ਸਾਧ ਸੰਗਤ ਕਰਨ ਦੀ ਉਸਨੂੰ ਭੁੱਖ ਹੈ, ਸਾਧੂਆਂ ਸਾਧਕਾਂ ਸਾਧਨਾ ਕਰਨ ਵਾਲਿਆਂ ਦੀ ਸੰਗਤ ਚ ਬੈਠਣ ਦਾ ਉਸ ਦਾ ਜੋ ਹੈ ਉਹ ਦਿਲ ਕਰਦਾ ਹੈ, ਉਸ ਦੀ ਸ਼ਰਧਾ ਹੈ। ਮਨ ਤਨ ਅਰਪ ਧਰੇ ਗੁਰ ਆਗੇ, ਸਤ ਪਦਾਰਥ ਪਾਵੇ। ਅਸਲ ਡਾਂਸ ਅਸਲ ਨਿਰਪਕਾਰੀ ਤੇ ਇਹ ਹੈ ਆਪਣੇ ਮਨ ਨੂੰ ਅਤੇ ਆਪਣੇ ਤਨ ਨੂੰ ਗੁਰੂ ਦੀ ਆਗਿਆ ਦੇ ਵਿੱਚ ਚਲਾਵੇ ਅਤੇ ਗੁਰੂ ਤੋਂ ਫਿਰ ਸਤ ਪਦਾਰਥ ਪਾਵੇ। ਗੁਰੂ ਤੋਂ ਜੋ ਸੱਚ ਹੈ, ਜੋ ਅਸਲੀਅਤ ਹੈ, ਜੋ ਅਲਟੀਮੇਟ ਟਰੂਥ ਹੈ, ਉਸ ਪਦਾਰਥ ਨੂੰ ਗੁਰੂ ਤੋਂ ਪਾਵੇ। ਅੱਗੇ ਅਖੀਰਲੀ ਪੰਕਤੀ ਚ ਕਹਿੰਦੇ ਹਨ ਜੋ ਜੋ ਸੁਣੇ ਪੇਖੇ ਲਾਏ ਸਰਧਾ, ਜੋ ਜੋ ਸੁਣੇ ਪੇਖੇ ਲਾਏ ਸਰਧਾ, ਜਿਹੜਾ ਸ਼ਰਧਾ ਦੇ ਨਾਲ ਆਪਣੀ ਚਤਰਾਈ ਨੂੰ ਛੱਡ ਕੇ, ਆਪਣੀ ਸਿਆਣਪ ਨੂੰ ਛੱਡ ਕੇ, ਰੈਵਰੈਂਸ ਦੇ ਨਾਲ, ਸਤਕਾਰ ਦੇ ਨਾਲ, ਪਿਆਸ ਦੇ ਨਾਲ ਜਿਹੜਾ ਗੁਰੂ ਦੇ ਪਵਿੱਤਰ ਵਚਨ ਨੂੰ, ਸ਼ਬਦ ਨੂੰ, ਉਪਦੇਸ਼ ਨੂੰ, ਸਿੱਖਿਆ ਨੂੰ ਸੁਣਦਾ ਹੈ, ਜੋ ਜੋ ਸੁਣੇ ਪੇਖੇ ਇਹਨਾਂ ਵਚਨਾਂ ਦੇ ਦਰਸ਼ਨ ਕਰਦਾ ਹੈ, ਕਿਸੇ ਮਜਬੂਰੀ ਦੇ ਕਾਰਨ ਨਹੀਂ, ਕਿਸੇ ਦੇ ਕਿੱਤੇ ਦੇ ਕਾਰਨ ਨਹੀਂ, ਕਿਸੇ ਜਲਦੀ ਦੇ ਕਾਰਨ ਨਹੀਂ, ਸ਼ਰਧਾ ਦੇ ਨਾਲ ਇਹਨਾਂ ਦੇ ਜੋ ਦਰਸ਼ਨ ਕਰਦਾ ਹੈ ਤੇ ਇਹਨਾਂ ਨੂੰ ਸੁਣਦਾ ਹੈ। ਮਹਾਰਾਜ ਕਹਿੰਦੇ ਤਾਂ ਕਾ ਜਨਮ ਮਰਨ ਦੁੱਖ ਪਾ ਗਏ, ਉਸ ਦਾ ਜਨਮ ਮਰਨ ਦਾ ਜੋ ਦੁੱਖ ਹੈ ਨਾ ਉਹ ਖਤਮ ਹੋ ਜਾਂਦਾ ਹੈ। ਐਸੀ ਨਿਰਤ ਨਰਕ ਨਿਵਾਰੇ, ਕਹਿੰਦੇ ਹਨ ਅਗਰ ਕੋਈ ਐਸਾ ਡਾਂਸ ਸਿੱਖ ਲਏ, ਅਗਰ ਕੋਈ ਐਸੀ ਨਿਰਤਕਾਰੀ ਸਿੱਖ ਲਏ, ਮਹਾਰਾਜ ਕਹਿੰਦੇ ਹਨ ਉਸ ਦੇ ਜੋ ਨਰਕ ਹਨ ਨਾ ਉਹ ਨਿਵਾਰੇ ਜਾਂਦੇ ਹਨ, ਉਸ ਦੀ ਜ਼ਿੰਦਗੀ ਚ ਕੋਈ ਨਰਕ ਨਹੀਂ ਰਹਿ ਜਾਂਦਾ। ਐਸੀ ਨਿਰਤ ਐਸ ਕਿਸਮ ਦਾ ਡਾਂਸ ਕਹਿੰਦੇ ਹਨ ਉਹ ਨਰਕਾਂ ਤੋਂ ਬਚਾ ਲੈਂਦਾ ਹੈ। ਨਾਨਕ ਗੁਰਮੁਖ ਜਾਗੇ ਤੇ ਗੁਰੂ ਦੇ ਦੁਆਰਾ ਉਸ ਇਨਸਾਨ ਦੀ ਜੋ ਆਤਮਾ ਹੈ ਉਹ ਜਾਗ ਪੈਂਦੀ ਹੈ। ਬਾਬਾ ਜੀ ਕਹਿੰਦੇ ਹਨ ਐ ਅਕਾਲ ਪੁਰਖ ਵਾਹਿਗੁਰੂ ਤੇਰੇ ਦਾਸ ਦਾ ਜਿਹੜਾ ਸਹੀ ਮਾਇਨੇ ਚ ਤੇਰਾ ਦਾਸ ਹੈ ਨਾ, ਉਸ ਦੀ ਤੇ ਸਾਰੀ ਜ਼ਿੰਦਗੀ ਹੀ ਡਾਂਸ ਹੈ, ਉਸ ਦੀ ਤੇ ਸਾਰੀ ਜ਼ਿੰਦਗੀ ਸੰਗੀਤ ਦੇ ਨਾਲ ਭਰੀ ਪਈ ਹੈ, ਉਸ ਦੇ ਅੰਦਰ ਤੇ ਸੰਗੀਤ ਹੀ ਸੰਗੀਤ, ਸੰਗੀਤ ਹੀ ਸੰਗੀਤ ਹੈ। ਬਾਣੀ ਦੇ ਵਿੱਚ ਐਸੇ ਸ਼ਬਦ ਆਉਂਦੇ ਹਨ ਉਹਨਾਂ ਮਹਾਂਪੁਰਸ਼ਾਂ ਦੇ ਮੁਤਲਕ, ਕਹਿੰਦੇ ਹਨ ਅਣ ਮੜਿਆ ਮੰਦਲ ਬਾਜੇ। ਮੰਦਲ ਕਹਿੰਦੇ ਹਨ ਤਬਲੇ ਨੂੰ, ਆਮ ਤੇ ਐਸ ਤਬਲੇ ਨੂੰ ਪਹਿਲਾਂ ਮੜਨਾ ਪੈਂਦਾ ਹੈ, ਤਾਂ ਵਜਾਣਾ ਪੈਂਦਾ ਹੈ, ਤਾਂ ਵੱਜਦਾ ਹੈ। ਕਹਿੰਦੇ ਹਨ ਉਸ ਦੇ ਅੰਦਰ ਤੇ ਸਾਜ਼ ਬਿਨਾਂ ਮੜਨ ਤੋਂ ਹੀ ਵੱਜਣੇ ਸ਼ੁਰੂ ਹੋ ਜਾਂਦੇ ਹਨ। ਅਣ ਮੜਿਆ ਮੰਦਲ ਬਾਜੇ ਬਿਨ ਸਾਵਣ ਗਨਹਰ ਗਾਜੇ, ਬਿਨਾਂ ਸਾਵਣ ਤੋਂ ਹੀ, ਸਾਵਣ ਦੀ ਰੁੱਤ ਤੋਂ ਬਿਨਾਂ ਹੀ ਉਸ ਦੇ ਅੰਦਰ ਤੇ ਸਾਵਣ ਰਿਤੂ ਆ ਜਾਂਦੀ ਹੈ। ਬਾਦਲ ਬਿਨ ਵਰਖਾ ਹੋਈ, ਬੱਦਲ ਤੇ ਬਾਹਰ ਆਣ ਤਾਂ ਹੀ ਵਰਖਾ ਹੁੰਦੀ ਹੈ, ਲੇਕਿਨ ਉਸ ਦੇ ਅੰਦਰ ਬਿਨਾਂ ਬਦਲਾਂ ਤੋਂ ਅੰਮ੍ਰਿਤ ਰੂਪੀ ਨਾਮ ਦੀ ਵਰਖਾ ਹੁੰਦੀ ਹੈ, ਰੱਬ ਦੀ ਵਰਖਾ ਹੁੰਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ, ਅਗਰ ਕੋਈ ਤਤ ਨੂੰ ਵਿਚਾਰ ਲਏ ਤਾਂ ਉਸ ਦੇ ਅੰਦਰ ਸਾਵਣ ਵਰਗੀ ਫੁਹਾਰ ਪੈਂਦੀ ਹੈ, ਉਸ ਦੇ ਅੰਦਰ ਜੋ ਸਾਵਣ ਰਿਤੂ ਵਰਗੀ ਜੋ ਹੈ ਉਹ ਠੰਡਕ ਆ ਜਾਂਦੀ ਹੈ, ਉਸ ਇਨਸਾਨ ਦੇ ਅੰਦਰ
ਬਿਨਾ ਮੜਨ ਤੋਂ ਹੀ ਤਬਲੇ ਵੱਜਦੇ ਹਨ, ਉਸ ਦੀ ਜ਼ਿੰਦਗੀ ਹੀ ਸਾਜ਼ ਬਣ ਜਾਂਦੀ ਹੈ। ਹਜ਼ੂਰ ਕਹਿੰਦੇ ਹਨ ਉਸ ਦੀ ਜ਼ਿੰਦਗੀ ਨਾਚ ਬਣ ਜਾਂਦੀ ਹੈ। ਉਸ ਦੀ ਜ਼ਿੰਦਗੀ ਨੂੰ ਮਹਾਰਾਜ ਕਹਿੰਦੇ ਹਨ ਮਟਕ ਮਟਕ ਚੱਲ ਸਖੀ ਸਹੇਲੀ, ਐ ਸਖੀ ਸਹੇਲੀ ਜ਼ਿੰਦਗੀ ਦੇ ਮਾਰਗ ਉੱਤੇ ਡਾਂਸ ਕਰਦੀ ਚੱਲ। ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜ਼ਿੰਦਗੀ ਇੱਕ ਡਰੈਗ ਨਹੀਂ ਹੋਣੀ ਚਾਹੀਦੀ, ਜ਼ਿੰਦਗੀ ਇੱਕ ਡਾਂਸ ਹੋਣੀ ਚਾਹੀਦੀ ਹੈ। ਇਹ ਹਜ਼ੂਰ ਕਹਿ ਰਹੇ ਹਨ ਤੇਰਾ ਡਾਂਸ ਜੋ ਹੈ ਉਸ ਦਾ ਜੀਵਨ ਇਸ

ਵਾਇਦਾ ਇੱਕ ਸ਼ਬਦ ਹੁਣ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਲਾਂ। ਬਹੁਮੁੱਲਾ ਸ਼ਬਦ ਹੈ, ਇਸ ਸ਼ਬਦ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਗੁਰੂ ਸਾਹਿਬ ਸਾਨੂੰ ਇਸ ਸ਼ਬਦ ਚ ਹੁਣ ਇਹ ਸਮਝਾਉਣ ਲੱਗੇ ਹਨ, ਕੁਛ ਇੱਕ ਇੰਸਟਰੂਮੈਂਟਸ, ਕੁਛ ਇੱਕ ਸਾਜ਼ ਜੋ ਹਨ ਉਹ ਸਾਨੂੰ ਇੰਟਰੋਡਿਊਸ ਕਰਨ ਲੱਗੇ ਹਨ। ਉਹਨਾਂ ਨੂੰ ਪਤਾ ਹੈ ਹਰ ਬੰਦਾ ਨਾ ਸਿਤਾਰ ਸਿੱਖ ਸਕਦਾ, ਹਰ ਬੰਦਾ ਨਾ ਤਬਲਾ ਸਿੱਖ ਸਕਦਾ, ਹਰ ਬੰਦਾ ਨਾ ਰਾਗ ਸਿੱਖ ਸਕਦਾ, ਬੜੀ ਮੁਸ਼ਕਲ ਗੱਲ ਹੈ ਰਾਗ ਸਿੱਖਣਾ, ਹਰ ਬੰਦਾ ਨਾ ਹਾਰਮੋਨੀਅਮ ਸਿੱਖ ਸਕਦਾ, ਹਰ ਬੰਦੇ ਨੂੰ ਕੀਰਤਨ ਕਰਨਾ ਨਹੀਂ ਆ ਸਕਦਾ। ਲੇਕਿਨ ਮੈਂ ਇਸ ਸ਼ਬਦ ਨੂੰ ਪੜ੍ਹ ਕੇ ਦੰਗ ਹੋਇਆ, ਹੈਰਾਨ ਹੋਇਆ, ਆਨੰਦ ਆਇਆ ਕਿ ਗੁਰੂ ਮਹਾਰਾਜ ਨੇ ਕਿਹਾ ਇਹ ਸਾਧ ਨਹੀਂ ਵੀ ਆਉਂਦੇ ਤੇ ਕੋਈ ਗੱਲ ਨਹੀਂ, ਅਸਲ ਸਾਧ ਹੀ ਹੋਰ ਹਨ, ਉਹ ਆਉਣੇ ਚਾਹੀਦੇ ਹਨ। ਪਿਆਰ ਨਾਲ ਸੁਣੋ ਸ਼ਬਦ, ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਰੱਬੀ ਕਲਾਮ ਹੈ, ਕਹਿੰਦੇ ਹਨ ਵਾਜਾ ਮਤ, ਜੋ ਅੱਛੀ ਮਤ ਹੈ ਨਾ ਉਹੀ ਉਹ ਅਸਲ ਵਾਜਾ ਹੈ। ਇੰਟਲੈਕਟ ਇਜ਼ ਦ ਰੀਅਲ ਇੰਸਟਰੂਮੈਂਟ, ਇੰਟਲੈਕਟ ਵਿਜ਼ਡਮ, ਕਹਿੰਦੇ ਹਨ ਜੋ ਮਤ ਹੈ ਨਾ ਸੋਜੀ ਅਕਲ, ਇਹੀ ਅਸਲ ਵਾਜਾ ਹੈ, ਇਹ ਵਾਜਾ ਹੋਣਾ ਚਾਹੀਦਾ ਹੈ, ਬਾਹਰਲਾ ਵਾਜਾ ਨਾ ਵੀ ਹੋਵੇ। ਅਗਲੀ ਗੱਲ ਪਖਾਵਜ ਭਾਓ, ਪਖਾਵਜ ਕਹਿੰਦੇ ਹਨ ਤਬਲੇ ਨੂੰ, ਕਹਿੰਦੇ ਹਨ ਵਾਹਿਗੁਰੂ ਦਾ ਭਾਓ ਹੀ ਅਸਲ ਤਬਲਾ ਹੈ, ਜਿਸ ਦੇ ਕੋਲ ਇਹ ਵਾਜਾ ਤੇ ਤਬਲਾ ਆ ਗਿਆ, ਕਹਿੰਦੇ ਹਨ ਹੋਏ ਆਨੰਦ ਸਦਾ ਮਨ ਚਾਓ, ਉਸ ਇਨਸਾਨ ਦੀ ਜ਼ਿੰਦਗੀ ਚ ਹਮੇਸ਼ਾ ਆਨੰਦ ਰਹੇਗਾ ਤੇ ਚਾਹ ਖਿੜਾ ਬਣਿਆ ਰਹੇਗਾ। ਸਾਧ ਸੰਗਤ ਇਹ ਵਾਜੇ ਤੇ ਵਾਰ ਵਾਰ ਹੀ ਰਹਿ ਜਾਂਦੇ ਹਨ ਤੇ ਅੰਦਰ ਤੇ ਪਹੁੰਚਦੇ ਨਹੀਂ ਹਨ, ਕਈ ਦਫ਼ਾ ਇਹਨਾਂ ਨੂੰ ਵਜਾਉਣ ਵਾਲੇ ਟੋਟਲੀ ਨੋਨ ਮਿਊਜ਼ੀਕਲ ਰਹਿ ਜਾਂਦੇ ਹਨ ਕਈ ਦਫ਼ਾ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ ਮਤ ਦਾ ਵਾਜਾ ਅਤੇ ਵਾਹਿਗੁਰੂ ਦੇ ਪ੍ਰੇਮ ਦਾ ਜੋ ਤਬਲਾ ਹੈ ਇਹ ਤੁਹਾਡੇ ਪਾਸ ਹੈ ਤੇ ਅਸਲ ਸੰਗੀਤ ਤੁਹਾਡੇ ਪਾਸ। ਕਹਿੰਦੇ ਹਨ ਅੱਗੇ ਇਹ ਭਗਤ ਇਹੋ ਤਪਤਾਓ, ਇਹੀ ਅਸਲ ਭਗਤੀ ਹੈ, ਇਹੀ ਅਸਲ ਤਪ ਹੈ ਕਿ ਗੁਰੂ ਦੀ ਮਤ ਦਾ ਵਾਜਾ ਅਤੇ ਵਾਹਿਗੁਰੂ ਦੇ ਭਾਓ ਦਾ ਪ੍ਰੇਮ ਦਾ ਜੋ ਹੈ ਉਹ ਤਬਲਾ ਤੁਹਾਡੇ ਪਾਸ ਹੋਵੇ, ਜਿਸ ਦੇ ਪਾਸ ਇਹ ਸਾਜ਼ ਹਨ ਨਾ ਅੰਦਰ ਨੇ, ਕਿਉਂਕਿ ਮਤ ਵੀ ਅੰਦਰ ਹੈ ਤੇ ਭਾਓ ਵੀ ਅੰਦਰ ਹੈ, ਜਿਸ ਦੇ ਪਾਸ ਇਹ ਵਾਜਾ ਤੇ ਤਬਲਾ ਹੈ ਅਸਲ ਸਾਜ਼ ਤੇ ਉਸ ਦੇ ਕੋਲ ਹਨ, ਅਸਲ ਸੰਗੀਤਕਾਰ ਮਿਊਜ਼ੀਸ਼ੀਅਨ ਉਹ ਹੈ। ਅਗਲੀ ਗੱਲ ਕਹਿੰਦੇ ਹਨ ਇੱਕ ਰੰਗ ਨਾਚੋ ਰੱਖ ਰੱਖ ਪਾਓ, ਜ਼ਿੰਦਗੀ ਦੇ ਰਸਤੇ ਉੱਤੇ ਇਸ ਰੰਗ ਦੇ ਵਿੱਚ ਵਾਹਿਗੁਰੂ ਦੀ ਮਤ ਅਤੇ ਵਾਹਿਗੁਰੂ ਦੇ ਭਾਓ ਦੇ ਵਿੱਚ ਕਹਿੰਦੇ ਹਨ ਪੈਰ ਰੱਖ ਰੱਖ ਕੇ ਨੱਚਦੇ ਹੋਏ ਜੀਵਨ ਦੇ ਉੱਤੇ ਚੱਲੋ। ਅਗਲੀ ਗੱਲ ਕਹਿੰਦੇ ਹਨ ਪੂਰੇ ਤਾਲ ਜਾਣੇ ਸਾਲਾ, ਪੂਰੇ ਤਾਲ ਦਾ ਮਤਲਬ ਕਿ ਤਾਲ ਦੀ ਸਮਝ, ਰਿਦਮ ਦੀ ਸਮਝ, ਪ੍ਰਕਸ਼ਨ ਦੀ ਸਮਝ, ਕਹਿੰਦੇ ਹਨ ਅਸਲ ਰਿਦਮਿਕ, ਅਸਲ ਤਬਲਾ ਪਲੇਅਰ, ਅਸਲ ਡਰਮਰ ਤੇ ਉਹ ਇਨਸਾਨ ਹੈ ਜਿਹੜਾ ਵਾਹਿਗੁਰੂ ਦੀ ਸਿਫਤ ਸਲਾਹ ਜਾਣਦਾ ਹੈ। ਪੂਰੇ ਤਾਲ ਅਸਲ ਤੇ ਤਾਰ ਉਹ ਤਾਲ ਉਹ ਪੂਰ ਸਕਦਾ ਹੈ ਜਿਸ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਆਉਂਦੀ ਹੈ। ਹੋਰ ਨੱਚਣਾ ਖੁਸ਼ੀਆ ਮਨਮਾ, ਬਾਕੀ ਬਾਹਰਲਾ ਸਾਰਾ ਨੱਚਣਾ ਟੱਪਣਾ ਜੋ ਸੰਗੀਤ ਹੈ ਇਹ ਤਾਂ ਕਹਿੰਦੇ ਹਨ ਇੱਕ ਮਨ ਦੀ ਗੱਲ ਹੈ, ਮਨ ਦੇ ਤਲ ਤੇ ਹੈ, ਇਸ ਤੋਂ ਅੱਗੇ ਨਹੀਂ। ਅੱਗੇ ਕਹਿੰਦੇ ਹਨ ਸੱਤ ਸੰਤੋਖ ਵੱਜੇ ਦੋਏ ਤਾਲ, ਇੱਥੇ ਤਾਲ ਦਾ ਅਰਥ ਹੈ ਛੈਣੇ। ਗੁਰੂ ਮਹਾਰਾਜ ਕਹਿੰਦੇ ਹਨ ਜਿਸ ਇਨਸਾਨ ਦੇ ਪਾਸ ਸੱਤ ਹੈ, ਸੱਤ ਦਾ ਅਰਥ ਹੈ ਪਰਉਪਕਾਰੀ ਸੁਭਾਅ, ਸੇਵਾ ਕਰਨੀ, ਕੇਅਰਿੰਗ ਐਂਡ ਸ਼ੇਅਰਿੰਗ। ਗੁਰੂ ਸਾਹਿਬ ਕਹਿੰਦੇ ਪਾਸ ਜਿਸ ਦੇ ਪਾਸ ਕੇਅਰਿੰਗ ਐਂਡ ਸ਼ੇਅਰਿੰਗ ਐਂਡ ਕੰਟੈਂਟਮੈਂਟ, ਸੱਤ ਸੰਤੋਖ, ਕਹਿੰਦੇ ਹਨ ਉਸ ਦੀ ਜ਼ਿੰਦਗੀ ਦੇ ਵਿੱਚ ਦੋ ਛੈਣੇ ਵੱਜ ਰਹੇ ਹਨ। ਸੱਤ ਸੰਤੋਖ ਵੱਜੇ ਦੋਏ ਤਾਲ, ਪੈਰੀ ਵਾਜਾ ਸਦਾ ਨਿਹਾਲ, ਵਾਜਾ ਦਾ ਅਰਥ ਹੈ ਪੈਰਾਂ ਦੇ ਵਿੱਚ ਜਿਹੜੀਆਂ ਝਾਂਜਾਂ ਘੁੰਗਰੂ। ਕਹਿੰਦੇ ਹਨ ਵਾਹਿਗੁਰੂ ਨੂੰ ਨਿਹਾਰਨਾ, ਉਸ ਦੇ ਦਰਸ਼ਨ ਕਰਨੇ ਕੁਦਰਤ ਦੇ ਵਿੱਚੋਂ ਹੀ ਅਸਲ ਪੈਰਾਂ ਦੇ ਵਿੱਚ ਝਾਂਜਰਾਂ ਹਨ, ਯਾਨੀ ਇਹ ਅੰਦਰਲੇ ਸਾਜ਼ ਉਹਨਾਂ ਨੇ ਸਾਨੂੰ ਦਿੱਤੇ ਹਨ। ਅੱਗੇ ਕਹਿੰਦੇ ਹਨ ਰਾਗ ਨਾਦ ਨਹੀਂ ਦੂਜਾ ਭਾਓ, ਰੱਬ ਤੋਂ ਇਲਾਵਾ ਹੋਰ ਕੋਈ ਪਿਆਰ ਨਾ ਰੱਖਣਾ, ਹਿਰਦੇ ਦੇ ਵਿੱਚ ਹੀ ਅਸਲ ਰਾਗ ਹੈ। ਜਿਸ ਬੰਦੇ ਦੇ ਅੰਦਰ ਤੇ ਨਫ਼ਰਤ ਹੈ, ਡੁਐਲਿਟੀ ਹੈ, ਲੇਕਿਨ ਉਹ ਕਹਿੰਦਾ ਮੈਨੂੰ ਰਾਗ ਬੜੇ ਆਉਂਦੇ ਹਨ, ਬਾਬਾ ਜੀ ਕਹਿੰਦੇ ਨੂੰ ਕੋਈ ਰਾਗ ਰੋਗ ਨਹੀਂ ਆ, ਅਸਲ ਰਾਗ ਤੇ ਇਹ ਹੈ ਕਿ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਅੰਦਰ ਪਿਆਰ ਨਾ ਹੋਵੇ, ਇਹ ਹੈ ਅਸਲ ਰਾਗ। ਰਾਗ ਨਾਦ ਨਹੀਂ ਦੂਜਾ ਪਾਓ, ਇਹ ਤਰੰਗ ਨਾਚੋ ਰੱਖ ਰੱਖ ਪਾਓ, ਇਸ ਰੰਗ ਦੇ ਵਿੱਚ ਜ਼ਿੰਦਗੀ ਨੂੰ ਜੋ ਹੈ ਰੰਗੋ ਅਤੇ ਜ਼ਿੰਦਗੀ ਦੇ ਰਸਤੇ ਦੇ ਉੱਤੇ, ਜੀਵਨ ਦੇ ਮਾਰਗ ਦੇ ਉੱਤੇ ਬਾਬਾ ਜੀ ਕਹਿੰਦੇ ਹਨ ਨੱਚਦੇ ਹੋਏ ਚੱਲੋ, ਕੁੱਦਦੇ ਹੋਏ ਚੱਲੋ। ਅਗਲੀ ਪੰਕਤੀ ਪਾਓ ਫੇਰੀ ਹੋਵੇ ਮਨਚੀਤ, ਜੋ ਡਾਂਸ ਕਰਦੇ ਹਨ ਉਹ ਫੇਰੀਆਂ ਲੈਂਦੇ ਹਨ, ਸਰਕਲਿੰਗ ਕਰਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਮੇਕ ਯੂਰ ਮਾਇੰਡ ਸਰਕਲ ਅਰਾਊਂਡ ਵਾਹਿਗੁਰੂ, ਆਪਣੇ ਮਨ ਨੂੰ ਵਾਹਿਗੁਰੂ ਦੇ ਆਲੇ ਦੁਆਲੇ ਪੁਆਂਟੀਆਂ ਦਿਓ। ਕਹਿੰਦੇ ਹਨ ਭਾਓ ਫੇਰੀ, ਵਾਹਿਗੁਰੂ ਦਾ ਭਾਓ ਹੀ ਅਸਲ ਫੇਰੀ ਹੋਵੇ ਨਾਚ ਦੀ ਡਾਂਸ ਦੀ, ਹੋਵੇ ਮਨਚੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਫਿਰ ਕਹਿੰਦੇ ਹਨ ਤੁਸੀਂ ਦੇਖਿਆ ਹੋਵੇਗਾ ਕਥਕ ਡਾਂਸ ਦੇ ਵਿੱਚ ਕਈ ਦਫ਼ਾ ਕਿ ਜੋ ਨ੍ਰਿਤਕਾਰੀ ਕਰਦੇ ਹਨ, ਜੋ ਡਾਂਸਰ ਹੁੰਦੇ ਹਨ, ਉਹ ਕਦੇ ਘੁਮਾਟਣੀਆਂ ਲੈਂਦੇ ਹਨ, ਕਈ ਕਿਸਮ ਦੀਆਂ ਮੂਵਮੈਂਟਸ ਕਰਦੇ ਹਨ, ਕਈ ਦਫ਼ਾ ਉਹ ਅਚਾਨਕ ਜ਼ਮੀਨ ਉੱਤੇ ਲੇਟ ਜਾਂਦੇ ਹਨ। ਬਾਬਾ ਜੀ ਕਹਿੰਦੇ ਹਨ ਲੇਟਣ ਲੇਟ ਜਾਣੇ ਤਨ ਸਵਾ, ਇਹ ਸਮਝ ਨੂੰ ਸਮਝਣਾ ਕਿ ਇੱਕ ਦਿਨ ਇਸ ਤਨ ਨੇ ਹਮੇਸ਼ਾ ਲਈ ਸਵਾਹ ਹੋ ਕੇ ਲੇਟ ਜਾਣਾ ਹੈ, ਅਸਲ ਲੇਟਣਾ ਹੈ, ਬਾਹਰਲੇ ਇਸ ਲੇਟਣ ਨੂੰ ਛੱਡੋ। ਯਾਨੀ ਜਿਸਨੇ
ਇਹ ਲੇਟਣਾ ਨਹੀਂ ਸਿੱਖਿਆ, ਬਾਹਰਲਾ ਲੇਟਣਾ ਜੋ ਡਾਂਸ ਦਾ ਉਹ ਵਿਅਰਥ ਹੈ, ਬੇਕਾਰ ਹੈ। ਲੇਟਣ ਲੇਟ ਜਾਣੇ ਤਨਸਵਾ, ਇਤ ਰੰਗ ਨਾਚੋ ਰੱਖ ਰੱਖ ਪਾਓ। ਅਖੀਰਲੀਆਂ ਪੰਕਤੀਆਂ, ਬਾਬਾ ਜੀ ਕਹਿੰਦੇ ਸਿੱਖ ਸਭਾ ਦੇਖਿਆ ਕਾ ਭਾਵ। ਆ ਬਹੁਤ ਸਮਝਣ ਵਾਲੀ ਗੱਲ ਹੈ। ਕਹਿੰਦੇ ਹਨ ਸਿੱਖਾਂ ਦੀ ਸਭਾ ਸਿਰਫ ਉਹੀ ਹੁੰਦੀ ਹੈ ਜਿੱਥੇ ਦੇਖਿਆ ਦਾ ਭਾਵ ਹੋਵੇ। ਦੇਖਿਆ ਕਹਿੰਦੇ ਹਨ ਗੁਰੂ ਦੇ ਉਪਦੇਸ਼ ਨੂੰ, ਭਾਵ ਕਹਿੰਦੇ ਹਨ ਇੰਟਰਸਟ ਨੂੰ, ਪਿਆਰ ਨੂੰ। ਕਹਿੰਦੇ ਜਿੱਥੇ ਸਿੱਖ ਗੁਰੂ ਦੀ ਦੇਖਿਆ, ਗੁਰੂ ਦਾ ਉਪਦੇਸ਼ ਸੁਣਨ ਦੇ ਪਿਆਰ ਦੇ ਨਾਲ ਜੁੜੇ ਹਨ, ਉਹੀ ਉਹ ਅਸਲ ਸਭਾ ਹੈ। ਅਦਰਵਾਈਜ਼ ਕੋਈ ਸਭਾ ਨਹੀਂ, ਬਾਕੀ ਕਰਾਊਡ ਹੁੰਦਾ। ਸਿੱਖ ਸਭਾ ਦੇਖਿਆ ਕਾ ਭਾਵ, ਜਿੱਥੇ ਸਿੱਖ ਦੇਖਿਆ ਦੇ ਵਾਸਤੇ, ਦੀਕਸ਼ਿਤ ਹੋਣ ਦੇ ਵਾਸਤੇ, ਸਿੱਖਣ ਦੇ ਵਾਸਤੇ, ਐਜੂਕੇਸ਼ਨ ਲੈਣ ਦੇ ਵਾਸਤੇ, ਗਰੋ ਹੋਣ ਦੇ ਵਾਸਤੇ, ਡਿਵੈਲਪਮੈਂਟ ਦੇ ਵਾਸਤੇ ਇਕੱਠੇ ਹੁੰਦੇ ਹਨ, ਕਹਿੰਦੇ ਹਨ ਉਹੀਓ ਅਸਲ ਸਭਾ ਹੈ। ਸਿੱਖ ਸਭਾ ਦੇਖਿਆ ਕਾ ਭਾਵ, ਗੁਰਮੁਖ ਸੁਣਨਾ ਸਾਚਾ ਨਾਮ। ਗੁਰਮੁਖ ਦੇ ਅੰਦਰ ਇਹ ਸ਼ੌਕ ਹੋਵੇ ਸੱਚੇ ਨਾਮ ਨੂੰ ਸੁਣਨ ਦਾ। ਅਖੀਰ ਚ ਕਹਿੰਦੇ ਹਨ ਨਾਨਕ ਆਖਣ ਵੇਰਾ ਵੇਰ, ਵਾਹਿਗੁਰੂ ਦਾ ਨਾਮ ਹਿਰਦੇ ਚ ਹਮੇਸ਼ਾ ਵਾਰ ਵਾਰ ਵਾਰ ਵਾਰ ਲਈ ਜਾਣਾ। ਕਹਿੰਦੇ ਹਨ ਇਤ ਰੰਗ ਨਾਚੋ ਰੱਖ ਰੱਖ ਪੈਰ। ਐ ਜਗਿਆਸੂਓ, ਐ ਗੁਰਸਿੱਖੋ, ਜੀਵਨ ਨੂੰ ਇੱਕ ਡਾਂਸ ਬਣਾ ਲਓ ਅਤੇ ਸਾਰੀ ਜ਼ਿੰਦਗੀ ਜੋ ਹੈ ਉਹ ਜ਼ਿੰਦਗੀ ਦੇ ਮਾਰਗ ਉੱਤੇ ਡਾਂਸ ਕਰਦੇ ਚੱਲੋ, ਡਾਂਸ ਕਰਦੇ ਚੱਲੋ। ਕੋਈ ਗੱਲ ਨਹੀਂ ਜੇ ਤੁਹਾਨੂੰ ਬਾਹਰਲਾ ਵਾਜਾ ਨਹੀਂ ਵਜਾਉਣਾ ਆਉਂਦਾ, ਕੋਈ ਗੱਲ ਨਹੀਂ ਅਗਰ ਤੁਹਾਨੂੰ ਬਾਹਰ ਤਬਲਾ ਵਜਾਉਣਾ ਨਹੀਂ ਆਉਂਦਾ, ਕੋਈ ਗੱਲ ਨਹੀਂ ਅਗਰ ਬਾਹਰ ਤੁਸੀਂ ਘੁੰਗਰੂ ਅਤੇ ਪੈਰਾਂ ਝਾਂਜਣਾ ਪਾ ਕੇ ਜੋ ਡਾਂਸ ਨਹੀਂ ਕਰ ਸਕਦੇ। ਬਾਬਾ ਜੀ ਨੇ ਅੱਜ ਦੇ ਇਸ ਸ਼ਬਦ ਦੇ ਵਿੱਚ ਜੋ ਅਸੀਂ ਸੁਣਿਆ ਹੈ, ਹੋਰ ਕਿਸਮ ਦੇ ਸਾਜ਼ ਸਾਨੂੰ ਜੋ ਹਨ ਇੰਟਰੋਡਿਊਸ ਕੀਤੇ ਹਨ, ਹੋਰ ਕਿਸਮ ਦੇ ਸਾਜ਼ ਸਾਨੂੰ ਬਖਸ਼ੇ ਹਨ। ਕਹਿੰਦੇ ਹਨ ਅਗਰ ਇਹ ਸਾਜ਼ ਤੁਸੀਂ ਜੀਵਨ ਚ ਲੈ ਆਓ ਤੇ ਤੁਹਾਡਾ ਜੀਵਨ ਸੰਗੀਤ ਬਣ ਜਾਏਗਾ, ਤੁਹਾਡਾ ਜੀਵਨ ਇੱਕ ਨਿਰਤਕਾਰੀ ਬਣ ਜਾਏਗਾ। ਮੈਂ ਫਿਰ ਦੁਹਰਾ ਦਿਆਂ, ਮਤ ਦਾ ਵਾਜਾ, ਵਾਹਿਗੁਰੂ ਦੇ ਭਾਉ ਦਾ ਤਬਲਾ ਅਤੇ ਸਿਫਤ ਸਲਾਹ ਦੇ ਘੁੰਗਰੂ। ਹਜ਼ੂਰ ਕਹਿੰਦੇ ਹਨ ਸੱਤ ਸੰਤੋਖ ਦੇ ਤਾਲ ਅਤੇ ਪੈਰਾਂ ਦੀਆਂ ਜੋ ਝਾਂਜਰਾਂ ਹਨ, ਵਾਹਿਗੁਰੂ ਨੂੰ ਨਿਹਾਰਨਾ ਹੈ ਜੀ। ਅਗਲੀ ਗੱਲ ਕਹਿੰਦੇ ਹਨ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਪਿਆਰ ਨਾ ਰੱਖਣਾ ਹੀ ਅਸਲ ਰਾਗ ਹੈ। ਇਸ ਰੰਗ ਦੇ ਵਿੱਚ ਨੱਚੋ ਤੇ ਡਾਂਸ ਵੀ ਉਹਨੇ ਦੱਸਿਆ ਹੈ ਕਿ ਵਾਹਿਗੁਰੂ ਦੇ ਸਿਮਰਨ ਦੇ ਆਲੇ ਦੁਆਲੇ ਮਨ ਨੂੰ ਘੁਮਾਉਣਾ ਹੀ ਅਸਲ ਫੇਰੀ ਹੈ। ਤਨ ਨੂੰ ਇਹ ਜਾਣਨਾ ਕਿ ਇੱਕ ਦਿਨ ਇਸਨੇ ਸਵਾਹ ਹੋ ਜਾਣਾ ਹੀ ਅਸਲ ਲੇਟਣਾ ਹੈ। ਤੋ ਇਸ ਰੰਗ ਦੇ ਵਿੱਚ ਆਪਣੇ ਜੀਵਨ ਨੂੰ ਰੰਗੋ, ਜ਼ਿੰਦਗੀ ਨੂੰ ਇਸ ਤਰ੍ਹਾਂ ਸੰਗੀਤਕ ਬਣਾਓ, ਜ਼ਿੰਦਗੀ ਨੂੰ ਇਸ ਤਰ੍ਹਾਂ ਇੱਕ ਨਿਰਤਕਾਰੀ ਦੇ ਨਾਲ ਕਰੋ। ਤੋ ਇਹਨਾਂ ਸ਼ਬਦਾਂ ਨੂੰ ਅਸੀਂ ਸੁਣੀਏ। ਬਾਬਾ ਜੀ ਨੇ ਅੰਦਰਲੇ ਸਾਜ਼ ਦੱਸੇ ਹਨ, ਅੰਦਰਲਾ ਨਾਚ ਦੱਸਿਆ, ਅੰਦਰਲੀ ਨਿਰਤਕਾਰੀ ਦੱਸੀ ਹੈ। ਅਤੇ ਜੇ ਕਿਸੇ ਦੇ ਜੀਵਨ ਚ ਇਹ ਨਹੀਂ ਸਾਜ਼ ਹਨ, ਉਹ ਬਾਹਰ ਜਿੰਨੇ ਮਰਜ਼ੀ ਸਾਜ਼ ਵਜਾਈ ਜਾਏ, ਨਾ ਉਹ ਸਾਜਿੰਦਾ ਹੈ ਤੇ ਨਾ ਹੀ ਉਹ ਕੀਰਤਨੀ ਹੈ। ਕਿਉਂਕਿ ਗੁਰੂ ਮਹਾਰਾਜ ਨੇ ਕੀਰਤਨੀਆਂ ਦੇ ਵਾਸਤੇ ਵੀ ਇੱਕ ਗੱਲ ਕਹੀ ਹੈ, ਉਹ ਵੀ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਹਾਂ। ਕਹਿੰਦੇ ਹਨ ਹਜ਼ੂਰ ਕਹਿੰਦੇ ਹਨ ਪਲੋ ਪਲੋ ਰੇ ਕੀਰਤਨੀਆਂ। ਅਸਲ ਕੀਰਤਨੀਆਂ ਤੇ ਉਹ ਭਲਾ ਹੈ, ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਜਿਹੜਾ ਮਾਇਆ ਦੇ ਇਹਨਾਂ ਝੂਠੇ ਧੰਦਿਆਂ ਨੂੰ ਛੋੜਦਾ ਹੈ, ਜਿਸ ਦੀ ਵਿਰਤੀ ਦੇ ਵਿੱਚੋਂ, ਮਾਇਆ ਦੀ ਸਾਥ ਸੰਗ ਜ਼ਰੂਰਤ ਸਾਰਿਆਂ ਨੂੰ, ਕੀਰਤਨੀ ਨੂੰ ਵੀ ਜ਼ਰੂਰਤ ਹੈ, ਉਸਨੇ ਵੀ ਖਾਣਾ ਹੈ, ਉਸਨੇ ਵੀ ਜੀਣਾ ਹੈ। ਲੇਕਿਨ ਅਗਰ ਉਸ ਦੀ ਵਿਰਤੀ ਸਿਰਫ ਮਾਇਆ ਦੇ ਵਾਸਤੇ ਕੀਰਤਨ ਕਰਦੀ ਹੈ, ਕੀਰਤਨ ਦਾ ਉਸਦੇ ਅੰਦਰ ਕੋਈ ਇਸ਼ਕ ਨਹੀਂ ਹੈ, ਬਾਣੀ ਉਸਦੇ ਜੀਵਨ ਦਾ ਆਧਾਰ ਨਹੀਂ ਹੈ, ਤੇ ਹਜ਼ੂਰ ਕਹਿੰਦੇ ਨੇ ਉਹ ਕੀਰਤਨੀਆਂ ਨਹੀਂ ਹੈ। ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਅੱਗੇ ਚੱਲ ਕੇ ਕਹਿੰਦੇ ਹਨ ਕਿ ਅਸਲ ਕੀਰਤਨੀਆਂ ਤੇ ਉਹ ਹੁੰਦਾ ਹੈ ਪੰਚ ਬਚਿੱਤਰ ਕਰੇ ਸੰਤੋਖਾ, ਪੰਚ ਬਚਿੱਤਰ ਕਰੇ ਸੰਤੋਖਾ, ਸਾਤ ਸੁਰਾ ਲੈ ਚਾਲੇ। ਕਹਿੰਦੇ ਹਨ ਪੰਜ ਜੋ ਬਾਜੇ ਹਨ, ਕਾਮ ਕ੍ਰੋਧ ਲੋ ਮੋਹੰਕਾਰ, ਪੰਚ ਬਚਿੱਤਰ ਕਰੇ ਸੰਤੋਖਾ, ਪੰਜ ਕਿਸਮ ਦੇ ਜੋ ਧਾਰਮਿਕ ਗੁਣ ਹਨ, ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਨੂੰ ਆਪਣੇ ਬਾਜੇ ਬਣਾਏ। ਸੰਤੋਖਾ ਸਾਤ ਸੁਰਾ ਲੈ ਚਾਲੇ, ਬਾਜਾ ਮਾਣ ਤਾਣ, ਕਹਿੰਦੇ ਹਨ ਮਾਣ ਨੂੰ ਤਜਣਾ ਹੀ ਉਸਦਾ ਅਸਲ ਵਾਜਾ ਹੋਵੇ। ਤਾਨਾ ਪਾਓ ਨਾ ਬੀਗਾ ਕਾਲੇ, ਬੁਰੇ ਪਾਸੇ ਰਸਤੇ ਉੱਤੇ ਨਾ ਰੱਖਣਾ ਪੈਰ ਹੀ ਕੀਰਤਨੀਆਂ ਦੀਆਂ ਅਸਲ ਤਾਨਾ ਹੋਣ। ਤੋ ਐਸਾ ਉਪਦੇਸ਼ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ। ਤੋ ਆਓ ਅੱਜ ਦੇ ਇਸ ਕੀਰਤਨ ਦੇ ਵਿੱਚੋਂ ਆਪਣੇ ਜੀਵਨ ਦੇ ਵਿੱਚ ਇਹਨਾਂ ਸਾਜ਼ਾਂ ਨੂੰ ਅਸੀਂ ਅੰਦਰ ਲੈ ਕੇ ਆਈਏ। ਗੁਰੂ ਸਾਹਿਬ ਨੇ ਕਿਹਾ ਓਂਕਾਰ ਏਕ ਹੈ ਧੁਨ, ਏਕ ਧੁਨ ਏਕ ਹੈ, ਓਂਕਾਰ ਏਕ ਧੁਨ ਏਕ ਹੈ, ਏਕ ਹੈ ਰਾਗ ਅਲਾਪੇ। ਕੀਰਤਨੀਆਂ ਤੇ ਕਹਿੰਦੇ ਉਹ ਹਨ ਜੋ ਉਸ ਇੱਕ ਓਂਕਾਰ ਦੀ ਹਮੇਸ਼ਾ ਧੁਨ ਦੇ ਵਿੱਚ ਰਹੇ ਤੇ ਉਸ ਵਾਹਿਗੁਰੂ ਦਾ ਹਮੇਸ਼ਾ ਅਲਾਪ ਅਲਾਪਦਾ ਰਹੇ। ਏਕਤਾ ਦੇਸੀ, ਹਮੇਸ਼ਾ ਇੱਕ ਵਾਹਿਗੁਰੂ ਦੇ ਦੇਸ਼ ਦੇ ਵਿੱਚ ਰਹਿਣਾ ਉਸਦਾ ਸੁਭਾਅ ਹੋਵੇ। ਏਕ ਦਿਖਾਵੇ, ਸਾਰੀ ਦੁਨੀਆਂ ਨੂੰ ਵੀ ਕੀਰਤਨੀਆਂ ਵਾਹਿਗੁਰੂ ਇੱਕ ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰੇ। ਏਕੋ ਰਹੇ ਆ ਵਿਆਪੇ,
एकता सुरत एकता ही सेवा उस कीर्तने दी एक ही वाहेगुरु दे प्रेम दी सुरत बनी रहे उस एक दी ही आराधना करदा रहे एको गुरु ते जापे ते ओ कीर्तनिया आप ही गुरु तो उस एक दा जाप करना सिखे कहिंदे ओ कीर्तनिया हुंदा है ओ असल साजंदा हुंदा है ते ओ साज सानू सारयां नू महाराज ने अंदरले बख्शे हन असीं इन्हां अंदरले साधां नू सिख जाइए ते असीं सारे संगीतकार बन जावांगे असीं सारे नृत्यकार बन जावांगे अते असीं सारे कीर्तनिया बन जावांगे साडी जिंदगी संगीत अते नृत्यकारी दे नाल भरपूर हो जाएगी। आओ प्यार दे नाल इस पंक्ति नू एक दफा गायन करके

0: ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਓ ਗੋਵਰਧਨ ਨਾਰਾਜ ਪੋਤੇ ਵਿਕਾਤੇ ਜਮਾ ਲਈ ਤਨ ਸਖਾਈ ਮੰਤਰ ਪੂਜਾ ਪੜਕਦੇ ਬਸ ਸੰਤ ਕਪਾਈ ਛੋਟ ਲੈ ਪਖੰਡਾ
1: ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਵਿਨਾਇਕ ਤਿੰਗਲ ਦਾਗ ਦਿਨਕਰ ਬ੍ਰਾਹਮਣ ਪੂਰੇ ਨਾ ਪਿਆ ਯੋਗ ਨਿਰਾਸ਼ ਪੂਰਾ ਵਪਾਰ
2: ਸਰਮ ਧਰਮ ਦਾ ਡੇਰਾ ਦੂਰ ਨਾਨਕ ਪੂਰ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਤੀ ਕਖਾਈ ਹੱਥ ਵੀ ਜਗਤਾ ਸਾਈ ਨੀਲ ਵਸਤਰ ਪਹਿਰੋ ਪ੍ਰਵਾਨ ਮਲੇਸ਼ ਤਾਲੇ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਪਰ ਕਿਸਨੇ ਜਾਣਾ ਦੇਖੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜੀਆਂ ਮਤ ਪਿੱਟੇ ਵੀ ਮਤ ਪਿੱਟੇ ਨਾ ਸਾਡਾ ਪਿੱਟੇ ਮਨ ਪਿੱਟੇ ਪੂਜੇ ਪ੍ਰੇਮ ਕੌਣ ਸੱਚ ਧਿਆ

اپنے داس کو اپنے داس کو پیاسا

ਕਾਲਖਾਏ ਇੱਕ ਛੱਤ ਹੁੰਦੇ ਕਾਲਖਾਏ ਇੱਕ ਛੱਤ ਹੁੰਦੇ ਨਾਨਕ ਪਛਾਣੀ ਸੀ ਗੁਰਸਿੱਖੀ ਦੀ ਇਹ ਨਿਸ਼ਾਨੀ ਹਾਂ ਕਿਸੂ ਵਿੱਚੋਂ ਆ ਰਿਹਾ ਹਾਂ ਕਿਸੂ ਵਿੱਚੋਂ ਆ ਰਿਹਾ ਮਾਂ ਹੁੰਦੇ ਹੋਈ ਨੀ ਮਾਂ ਹਾਂ ਕਿਸੂ ਵਿੱਚੋਂ ਆ ਰਿਹਾ ਹਾਂ ਕਿਸੂ ਵਿੱਚੋਂ ਆ ਰਿਹਾ ਤਾਂ ਹੁੰਦੇ ਹੋਈ ਨੀ ਤਾਂ ਹਾਂ ਕਿਸੇ ਤੋਂ ਆ ਰਿਹਾ ਛੱਡ ਸਿਆਣਪੁਰ ਹੋਏ ਆਣਾ ਹਾਂ ਕਿਸੇ

ਵਿੱਚ ਬਚਰ ਨਿਤ ਹਿਰਦੇ ਸਾਰ ਸੰਭਾਲੀ ਤੋਂ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰ ਸਿੱਖ ਰੱਖੇ ਜੀ।

ਸਭ ਵਸ ਗਤ ਹੈ ਹਰ ਕੈਰੀ ਤਿਉਂ ਸੰਤ ਜਨਾ ਕੇ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਨ ਕੇਰੀ। ਮਹਾਰਾਜ ਬਚਨ ਕਰਦੇ ਨੇ ਇਹ ਸਤਿਗੁਰੂ ਦਾ ਬਿਰਧ ਹੈ ਜਿਵੇਂ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਏ ਇਹਦਾ ਸਤਿਗੁਰੂ ਪਿਆਰ ਕਰਦੇ ਨੇ। ਜਿਉਂ ਜਨਨੀ ਸੁਤ ਜਨ ਪਾਲਤੀ ਰਾਖੇ ਨਜ਼ਰ ਮਜ਼ਹਾਰ ਅੰਤਰ ਬਾਹਿਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ। ਮਾਂ ਘਰ ਦੇ ਸਾਰੇ ਕੰਮ ਕਰਦੀ ਏ ਜੋ ਡਿਊਟੀ ਏ ਪੂਰੀ ਕਰਦੀ ਏ ਘਰ ਦੀ ਸੰਭਾਲ ਕਰਦੀ ਏ ਪਰ ਧਿਆਨ ਬੱਚੇ ਚ ਹੈ। ਤਿਉਂ ਸਤਿਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆ। ਫਿਰ ਮਹਾਰਾਜ ਕਹਿੰਦੇ ਨੇ ਜੈਸੀ ਗਗਨ ਫੈਰੰਤੀ ਉਡਦੀ ਮਾਂ ਤੇ ਆਪ ਬੁਰਕੀ ਤੋੜ ਕੇ ਬੱਚੇ ਦੇ ਮੂੰਹ ਚ ਪਾਉਂਦੀ ਏ। ਪਰਮੇਸ਼ਰ ਕਿੱਡਾ ਬੇਅੰਤ ਹੈ ਇੱਕ ਜਾਨਵਰ ਆਕਾਸ਼ਾਂ ਵਿੱਚ ਉੱਡਣ ਵਾਲਾ ਕੂੰਜ ਸਿਆਂ ਕੂਹਾਂ ਤੇ ਚਲੀ ਜਾਂਦੀ ਏ ਪਰ ਇਹ ਧਿਆਨ ਨਾਲ ਹੀ ਬੱਚੇ ਪਾਲਦੀ ਧਿਆਨ ਨਾਲ। ਉਡੈ ਉਡ ਆਵੈ ਸਹਿ ਕੋਸਾਂ ਤਿਸ ਪਾਛੇ ਬਚਰੇ ਚਲੇ। ਉਹ ਮਿਸਾਲ ਦੇ ਕੇ ਸਤਿਗੁਰੂ ਸਮਝਾ ਰਹੇ ਨੇ ਜਾਸੀ ਗਗਨ ਫੈਰੰਤੀ ਉਡਤੀ ਕਪਰੇ ਵਾਗੇ ਵਾਲੀ ਉਹ ਰਾਖੇ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੇ ਸਾਰ ਸੰਭਾਲੀ ਤਿਉਂ ਸਤਿਗੁਰ ਪ੍ਰੀਤ ਸਿੱਖ ਹਰ ਹਰ ਕੀ ਗੁਰਸਿੱਖ ਰੱਖੇ ਜੀਵਨਾ। ਇੱਕ ਹੋਰ ਮਿਸਾਲ ਦਿੰਦੇ ਨੇ ਮੂੰਹ ਚ ਦੰਦ ਨੇ ਜ਼ਬਾਨ ਹੈ ਦੰਦ ਜ਼ਬਾਨ ਦਾ ਕੁਝ ਵਿਗਾੜ ਨਹੀਂ ਸਕਦੇ ਤੇ ਜ਼ਬਾਨ ਨੂੰ ਦੰਦਾਂ ਤੋਂ ਬਚਣ ਵਾਸਤੇ ਕੋਈ ਉਪਰਾਲਾ ਵੀ ਨਹੀਂ ਕਰਨਾ ਪੈਂਦਾ। ਇਹ ਮਿਸਾਲ ਦੇ ਕੇ ਜਿਵੇਂ ਜ਼ਬਾਨ ਮਹਿਫੂਜ਼ ਹੈ ਜੀ ਤੇ ਉਹ ਮਿਹਰ ਕਰ ਦੇਵੇ ਉਹ ਦਿਆਲੂ ਹੋ ਜਾਵੇ ਉਹ ਇਸ ਸੰਸਾਰ ਵਿੱਚ ਵੀ ਦੁਖੀਆਂ ਵਿੱਚ ਵੀ ਉਹ ਮਹਿਫੂਜ਼ ਹੈ ਜਿੱਦਾਂ ਦੰਦਾਂ ਦੇ ਵਿੱਚ ਗਿਰੀ ਹੋਈ ਜ਼ਬਾਨ ਮਹਿਫੂਜ਼ ਹੈ।

ਗੋਲਕ ਨਹੀਂ ਰੱਖਦਾ ਤੇ ਛਲ ਫਰੇਬ ਦਾ ਵਪਾਰ ਕਰਦਾ ਹੈ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ ਹੈ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਚ ਹਾਜ਼ਰ

ਗੁਰੂ ਕੀ ਸੰਗਤ ਵਿੱਚ ਆਉਣ ਵਾਲੀ ਮਾਂ ਭੈਣ ਉਸ ਨੂੰ ਮਾਂ ਭੈਣ ਦਾ ਰੂਪ ਜਾਣੇ, ਧੀ ਨੂੰ ਧੀ ਦਾ ਰੂਪ ਜਾਣੇ, ਬੁਰੀ ਨਿਗਾਹ ਨਾਲ ਨਾ ਵੇਖੇ। ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਈ ਨੰਦ ਲਾਲ ਜੀ, ਮਾਏ ਭੈਣ ਜੋ ਆਵੈ ਸੰਗਤ, ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ, ਸਿੱਖ ਹੋਏ ਜੋ ਕਰੈ ਕ੍ਰੋਧ, ਕੰਨਿਆ ਮੂਲ ਨਾ ਦੇਵੈ ਸੋਧ। ਜਿਹੜਾ ਗੁਰਸਿੱਖ ਸਤ ਸੰਗਤ ਅੰਦਰ ਬੈਠੀ ਹੋਈ ਮਾਂ ਭੈਣ ਨੂੰ ਮਾਂ ਭੈਣ ਨਾ ਜਾਣੇ, ਧੀ ਨੂੰ ਧੀ ਦਾ ਰੂਪ ਨਾ ਜਾਣੇ, ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸੇ ਗੁਰਸਿੱਖ ਦਾ ਮੈਂ ਦਰਸ਼ਨ ਕਰਕੇ ਰਾਜੀ ਨਹੀਂ, ਵਸਾਹ ਲੈ ਕੇ ਰਾਜੀ ਨਹੀਂ। ਤੇ ਜਿਹੜੇ ਕੁੜੀ ਮਾਰ ਹੁੰਦੇ ਨੇ ਨਾ, ਜਨਮ ਤੋਂ ਹੀ ਬੱਚੀ ਦਾ ਗਲਾ ਘੁੱਟ ਦੇਣਾ, ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖ ਦਾ ਸੁਭਾਅ ਨਿਮਰਤਾ ਸਹਿਤ ਹੋਵੇ, ਕ੍ਰੋਧ ਨਾ ਕਰੇ। ਬੱਚੀ ਨੇ ਘਰ ਅੰਦਰ ਜਨਮ ਲਿਆ, ਉਸ ਨੂੰ ਬੱਚੇ ਦਾ ਹੀ ਰੂਪ ਸਮਝ ਕੇ ਪਾਲੇ, ਕਿਉਂਕਿ ਸਿੰਘ ਮੇਰਾ ਜਿਹੜਾ ਹੈ ਉਹ ਸਪੁੱਤਰ ਹੈ, ਬੱਚੀ ਜਿਹੜੀ ਕੌਰ ਹੈ ਇਹ ਛੋਟਾ ਸਪੁੱਤਰ ਹੈ ਰਾਜੇ ਦਾ, ਬਾਦਸ਼ਾਹ ਦਾ। ਇਸ ਕਰਕੇ ਬੱਚੀ ਤੇ ਬੱਚੇ ਨੂੰ ਇੱਕੋ ਜਿਹਾ ਪਿਆਰ ਦੇਵੇ।

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ

ਸਬਜੀ ਸਾਹਿਬ ਤੇ ਜਾਪ ਸਾਹਿਬ ਤੋਂ ਬਗੈਰ ਜਿਹੜਾ ਗੁਰਸਿੱਖ ਖਾਣਾ ਖਾਂਦਾ ਨਾ, ਖੁਰਾਕ ਖਾਂਦਾ, ਜਿਹੜਾ ਗੁਰਸਿੱਖ ਭੋਜਨ ਛਕਦਾ, ਜਲ ਪਾਣ ਛਕਦਾ, ਗਰੀਬ ਨੂੰ ਅੱਜ ਕਹਿੰਦੇ ਉਹ ਭੋਜਨ ਨਹੀਂ, ਉਹ ਖੁਰਾਕ ਨਹੀਂ, ਉਹ ਵਿਸਟਾ ਦਾ ਕਿਰਮ ਹੋ ਕੇ ਤੇ ਉਹ ਵਿਸਟਾ ਦੇ ਅੰਦਰ ਮੂੰਹ ਮਾਰ ਰਿਹਾ। ਬਿਨਾਂ ਜਪਜੀ ਸਾਹਿਬ ਤੇ ਜਪ ਸਾਹਿਬ ਤੋਂ ਬਗੈਰ, ਬਿਨ ਜਪ ਜਾਪ ਜਪੇ ਬਿਨਾਂ, ਜੋ ਜਿਵੇਂ ਪ੍ਰਸਾਦ ਸੋ ਵਿਸਟਾ ਕਾ ਕਿਰਮ ਹੋਏ, ਜਨਮ ਗਵਾਇਓ ਬਾਦ, ਬਿਰਥ ਜਨਮ ਗਵਾ ਦਿੱਤਾ। ਇਥੋਂ ਸਿੱਧ ਹੈ ਗੁਰੂ ਕੇ ਸਿੱਖੋ, ਅੰਮ੍ਰਿਤ ਵੇਲੇ ਹੋ ਉੱਠ ਕੇ ਜਪਜੀ ਸਾਹਿਬ ਦਾ ਪਾਠ ਤੇ ਜਾਪ ਸਾਹਿਬ

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੁਜਾਪ, ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਤੇ ਬਰਾਜਣ ਵੇਲੇ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਕੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਕੇ ਗਰੀਬ ਨਵਾਜ ਦੇ ਚਰਨਾਂ ਚ ਸਤਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਚਾਰ ਪੈਰ ਦਿੱਤੇ ਹੋਏ ਦਿਨ ਆਪ ਜੀ ਦੇ ਬਤੀਤ ਹੋ ਗਏ ਨੇ, ਚਾਰ ਪੈਰ ਰਾਤਰੀ ਆਈ ਏ ਸਤਿਗੁਰੂ, ਤੇਰੀ ਕਿਰਪਾ ਦੁਆਰਾ ਬਤੀਤ ਹੋਵੇ, ਤੇਰੇ ਹੀ ਦੀਦਾਰ ਹੋਣ, ਤੇਰੇ ਹੀ ਨਾਮਧਾਰੀ ਦੇ ਅੰਦਰ ਵਾਸਾ ਹੋਵੇ। ਗਰੀਬ ਨਵਾਜ ਸਾਹਿਬ ਸੱਚੇ

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ ਉੱਥੇ ਗੁਰੂ ਕੇ ਸਿੱਖ ਦਾ ਨਿਵਾਸ ਹੋਵੇਗਾ।

ਬਈ ਖੰਡੇ ਕੀ ਪਹੁਲ ਛਕੇ, ਜਿੱਥੇ ਪੰਜ ਪਿਆਰੇ ਨਜ਼ਰ ਆਵਣ, ਅਮਰ ਸੰਚਾਰ ਦਾ ਪਤਾ ਲੱਗੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ, ਖੰਡੇ ਕੀ ਪਹੁਲ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ, ਸਤਿਗੁਰ ਦੇ ਲੇਖੇ ਲਾ ਦੇਵੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਈ ਨੰਦ ਲਾਲ ਜੀ, ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਿਰਾਵਟ

ਇਹ ਗੱਲ ਨਹੀਂ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ,

ਗੁਰਸਿੱਖ ਦੇ ਜੀਵਨ ਦਾ ਨਕਸ਼ਾ, ਗੁਰੂ ਕੇ ਸਿੱਖ ਦਾ ਜੀਵਨ ਐਸਾ ਹੋਵੇ, ਪਵਿੱਤਰ ਹੋਵੇ, ਤੇ ਫਿਰ ਉਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹਾਸਲ ਕਰ ਜਾਏਗਾ। ਨਹੀਂ ਤੇ ਗਰੀਬ ਨੂੰ ਅੱਜ ਕਹਿੰਦੇ ਹਨ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਸੁੱਖ ਕਬੂ ਨਾ ਲਹੈ। ਕਦੇ ਵੀ ਸੁੱਖ ਉਸ ਨੂੰ ਨਹੀਂ ਮਿਲੇਗਾ ਜਿਸ ਨੇ ਰਹਿਤ ਤਿਆਗ ਦਿੱਤੀ ਹੈ ਨਾ। ਪਾਹੁਲ ਪੀ ਕੁਕਰਮ ਕਮਾਵਤ, ਪਾਹੁਲ ਪੀ ਕੇ ਕੁਕਰਮ ਕਮਾਉਂਦੇ ਨੇ, ਉਹਨਾਂ ਨੂੰ ਤਨਖਾਹੀਆ ਦੰਡ ਦਿੱਤਾ ਜਾਂਦਾ। ਗਰੀਬਨ ਵਾਲ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਕਹਿੰਦੇ ਵੀ ਖਾਲਸਾ ਪੰਥ ਦੀ ਬਰਾਦਰੀ ਚੋਂ ਉਹਨੂੰ ਛੇਕ ਦਿੱਤਾ ਜਾਵੇ ਜਿਹੜਾ ਅੰਮ੍ਰਿਤ ਛੱਕ ਕੇ ਤੇ ਕੁਕਰਮ ਕਮਾਉਂਦਾ। ਭਾਈ ਨੰਦ ਲਾਲ ਗਰੀਬਨ ਵਾਲ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ, ਇਸ ਨੇ ਇਹ ਰਹਿਤਨਾਮਾ ਗਰੀਬਨ ਵਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲੋਂ ਲਿਖਿਆ, ਭਾਈ ਪ੍ਰਹਿਲਾਦ ਸਾਹਿਬ ਜੀ ਨੇ ਲਿਖਿਆ, ਭਾਈ ਦੇਸਾ ਜੀ ਨੇ ਲਿਖਿਆ। ਬੜੇ ਬੜੇ ਹਵਾਲੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਿੱਤੇ ਹੋਏ ਇਸ ਰਹਿਤਨਾਮੇ ਦੇ। ਇਹ ਗੁਰੂ ਕੇ ਸਿੱਖੋ, ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਤਨਾਂ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰੀਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ

ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋਂ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ, ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜਰ ਗੁਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਨ ਦਰਗਹਿ ਮਾਨ, ਪੰਚੇ ਸੋਹਣ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ ਬਹਾਰਾਂ, ਨੌ ਨਿਧਾਂ, 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ।

ਮਾਰੂ ਟਿਕੀ ਹੋਈ ਆਤਮਾ ਵਿਚ ਅਣਖ ਜਾਗ ਉੱਠਦੀ ਹੈ, ਕਿਉਂਕਿ ਉੱਥੇ ਕੇਵਲ ਸੱਚ ਟਿਕਿਆ ਹੁੰਦਾ ਹੈ। ਸੱਚ ਹੈ ਨਿਰਭਉ ਨਿਰਵੈਰ, ਇਸ ਲਈ ਸਵੈਮ ਧਰਮ ਦ੍ਰਿੜ ਹੁੰਦਾ ਹੈ। ਅਜਿਹੀ ਆਤਮਾ ਵਿਚ ਜੁਰਤ ਭਰ ਜਾਂਦੀ ਹੈ, ਬੇਪਰਵਾਹ ਹੋ ਜਾਂਦੀ ਹੈ, ਕਾਇਰਤਾ ਨਸ ਜਾਂਦੀ ਹੈ। ਇਹ ਹੈ ਮਾਰੂ ਦਾ ਪ੍ਰਭਾਵ। ਸੁਨ ਕੈ ਸੁਧ ਨ ਰਹੇ ਕਾਇਰ ਕੀ, ਜਬ ਬਾਜੈ ਧੁਨ ਮਾਰੂ। ਫਿਰ ਮਾਰੂ ਰਾਗ ਵਿਚ ਵੈਰਾਗ ਭਾਵਨਾ ਦੀ ਵੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਪ੍ਰਾਣੀ ਦੇ ਚਲਾਣੇ ਸਮੇਂ ਗਾਉਣ ਦੀ ਵੀ ਪ੍ਰਥਾ ਹੈ। ਸੋ ਯੁੱਧਾਂ ਸਮੇਂ ਅਤੇ ਚਲਾਣੇ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਇੱਕ ਪਾਸੇ ਤਾਂ ਇਸ ਵਿਚ ਜੋਸ਼ ਹੈ, ਦੂਜੇ ਪਾਸੇ ਵੈਰਾਗ। ਜੋਸ਼ ਦੀ ਭਾਵਨਾ ਵਿਚ ਭਗਤ ਕਬੀਰ ਜੀ ਫਰਮਾਉਂਦੇ ਹਨ, ਸੂਰਾ ਸੋ ਪਹਿਚਾਣੀ ਹੈ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛਾਡੈ ਖੇਤ। ਇੱਕ ਉਹ ਆਤਮਦਰਸ਼ੀ ਸੂਰਮੇ ਹਨ ਜਿਨ੍ਹਾਂ ਦੇ ਗਗਨ ਨਗਰ ਵਿਚ ਦਮਾਮੇ ਵੱਜਦੇ ਹਨ ਅਤੇ ਮਾਇਆ ਤੂਤੀ ਦੀ ਆਵਾਜ਼ ਨਹੀਂ ਸੁਣਦੇ। ਜੀਵਦਿਆਂ ਉਨ੍ਹਾਂ ਨੂੰ ਮਰਨ ਦੀ ਸੋਝੀ ਹੁੰਦੀ ਹੈ। ਇਸ ਲਈ ਆਤਮਕ ਪੰਥੀਆਂ ਨੂੰ ਆਦੇਸ਼ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸਾਰੀਆਂ ਹਾਲਤਾਂ ਵਿਚ ਮਾਰੂ ਗਾਵਿਆਂ ਤਾਂ ਹੀ ਸਫਲ ਹੈ ਜੇ ਸ਼ਬਦ ਅੰਦਰ ਹੈ, ਜੇ ਪੰਜ ਬਹਿਰਾਈ ਜਿੱਤ ਲੈ ਗਏ ਹਨ। ਗੁਰ ਕੈ ਸ਼ਬਦ ਅਰਾਧੀ ਹੈ, ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈ ਆ, ਨਾਨਕ ਸਫਲ ਮਾਰੂ ਇਹ ਰਾਗ। ਮਾਰੂ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਇਸ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਅਤੇ ਭਿੰਨ ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ। ਸਾਧ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਜਿਵੇਂ ਸ੍ਰੀ ਦਰਬਾਰ ਸਾਹਿਬ ਵਿਚ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਕੀਰਤਨ ਦੀਆਂ ਅੱਠ ਚੌਂਕੀਆਂ ਦੀ ਪਰੰਪਰਾ ਹੈ, ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ 31 ਰਾਗਾਂ ਵਿਚ ਉਚਾਰੀ ਅੰਮ੍ਰਿਤ ਬਾਣੀ ਦਾ ਕੀਰਤਨ ਨਿਰਧਾਰਿਤ ਰਾਗਾਂ ਵਿਚ ਹੁੰਦਾ ਹੈ। ਉਸ ਤੋਂ ਸੇਧ ਲੈ ਕੇ ਗੁਰੂ ਬਖਸ਼ ਕੀਰਤਨ ਦੀ ਮਰਿਆਦਾ ਨੂੰ ਮੁੜ ਪ੍ਰਚਲਿਤ ਕਰਨ ਲਈ ਹੀ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਇੱਕ ਨਿਮਾਣਾ ਯਤਨ ਹੈ। ਸ਼ੁੱਧ ਰਾਗਾਂ ਦੇ ਸਰੂਪਾਂ ਨੂੰ ਸਰਵ ਪ੍ਰਮਾਣਿਤ ਅਤੇ ਪ੍ਰਮਾਣੀਕ ਰੂਪ ਦੇਣ ਲਈ ਰਾਗ ਨਿਰਣਾਇਕ ਕਮੇਟੀ ਬਣਾਈ ਗਈ। ਵਿਦਵਾਨਾਂ ਨੇ ਸ਼ੁੱਧ ਰਾਗਾਂ ਦੀ ਇਕਸਾਰਤਾ ਅਤੇ ਸਰਵ ਪ੍ਰਮਾਣਿਤ ਪ੍ਰਚਲਨ ਲਈ ਸ਼ੁੱਧ ਸਰੂਪਾਂ ਨੂੰ ਅੰਤਮ ਰੂਪ ਦਿੱਤਾ। ਇਹ ਪਹਿਲਾ ਉੱਦਮ ਹੈ, ਇਸ ਲਈ ਇਸ ਵਿਚ ਰਹੀਆਂ ਕਮੀਆਂ ਵਿਚਾਰ ਦੁਆਰਾ ਦੂਰ ਕੀਤੀਆਂ ਜਾ ਸਕਦੀਆਂ ਹਨ। ਰਾਗ ਮਾਰੂ ਦਾ ਜੋ ਪੁਰਾਤਨ ਸਰੂਪ ਗਾਇਆ ਜਾਂਦਾ ਸੀ ਲਗਭਗ ਅਲੋਪ ਹੋ ਚੁੱਕਾ ਹੈ। ਉਸੇ ਸਰੂਪ ਨੂੰ ਮੁੜ ਪ੍ਰਚਲਿਤ ਕਰਨ ਲਈ ਜੋ ਪੁਰਾਤਨ ਸਰੂਪ ਨਿਸ਼ਚਿਤ ਕੀਤਾ ਗਿਆ ਹੈ, ਉਸ ਵਿਚ ਦੋਨੋਂ ਦੈਵਤ, ਦੋਨੋਂ ਨਿਸ਼ਾਦ ਅਤੇ ਦੋਨੋਂ ਮਧਿਅਮ ਦਾ ਪ੍ਰਯੋਗ ਹੁੰਦਾ ਹੈ। ਆਰੋਹ ਵਿਚ ਰਿਸ਼ਵਤ ਨਹੀਂ ਲੱਗਦਾ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਤੀਜਾ ਪਹਿਰ। ਅਸੀਂ ਦਲੀਪ ਚੰਦਰ ਬੇਦੀ ਜੀ ਦੇ ਅਤੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਾਰੂ ਦਾ ਇਹ ਸਰੂਪ ਦੱਸਿਆ। ਇਹ ਉਹ ਸਰੂਪ ਹੈ ਜੋ ਪੁਰਾਤਨ ਰਾਗੀ ਰਬਾਬੀ ਸਿੰਘ ਗਾਉਂਦੇ ਚਲੇ ਆਏ ਹਨ। ਹੁਣ ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਪਾਸੋਂ ਸ਼ਬਦ, ਮੋਕੋ ਕੋਈ ਨਾ ਜਾਣਤ ਕਹੀਅਤ ਦਾਸ ਤੁਮਹਾਰਾ।

上我来救他，上来救他，结果。

0: ਹਜ਼ਾਰ ਇੱਥੇ ਚੜ੍ਹ ਹੁੰਦਿਆਂ ਗੁਰ ਬਿਨ ਹੋਰ ਅੰਧਾਰ ਮਹਿਲਾ ਪਹਿਲ
1: ਨਾਨਕ ਗੁਰੂ ਨੇ ਚੇਤੀ ਮਨ ਆਪਣੇ ਸੁਰਖੇ ਛੁੱਟੇ ਦਿਲ ਗੁਰਾਣ ਜੋ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟੀਆਂ ਕਹੁਣਾ ਸੋਨਾ ਫਲੀ ਹੈ।

ਨਿਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਪਹਿਲਾ ਪਹਿਲਾ ਵੱਡੀ ਵਡਾਈ ਜਾ ਵੱਡਾ ਨਾ ਵੱਡੀ ਵਡਾਈ ਜਾ ਸੱਚ ਨੇ ਆਓ ਵੱਡੀ ਵਡਾਈ ਜਾਣੇ ਚਲਥਾ ਵੱਡੀ ਵਡਾਈ ਜਾਣੇ ਅਲਾਓ।

0: ਪਾਣੀ ਬੈਸੰਤਰ ਕੁਦਰ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਮਹਿੰਦਰ ਵੇਖੈ ਵਰਤੇ ਤਾਕੋ ਤਾਕ ਪੌੜੀ
1: ਆਪਣੀ ਅੱਗੇ ਕਰਨੀ ਕਿਸ ਤੋਂ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉਣੋ ਹੋਈ ਮੋਦੀ ਹੁਣ ਸੁਣਿਆ ਕਿਆ ਰੂ ਆਇਆ ਮਨ ਅੰਧੇ ਜੰਗੋ।

0: ਜਾਓ ਸਿੱਖ ਸਿੱਖਿਆ ਗੁਰ ਵਿਚਾਰ ਨਦਰੀ ਕਵਨ ਗਾਏ ਪਾਰ ਗੁਰੂ ਚਰਖਾ ਚੱਕੀ ਚੱਕ ਥਾਲ ਬਰੁਲੇ ਬਹੁਤ ਅਨੰਦ
1: ਡਾਕਟਰ ਮਧਾਨੀਆ ਅਨਕਾਹਾ ਪੰਖੀ ਪਾਉਂਦੇ ਲੈ ਨਸਾ ਸੂਹੇ ਚੜ ਪਵਾਈਏ ਜੰਤਰ ਨਾ ਪਾਉਂਦੇ।

0: ਖਾਧਾ ਦੱਸਿਆ ਕਲੇ ਸਿਰ ਹੋਏ ਘੁੱਟ ਰਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਰ ਭਾਓ ਜਿਨਾ ਮਨ ਭਾਓ
1: ਪੌੜੀ ਨਾ ਉਤਰਾ ਨਿਰੰਕਾਰ ਹੈ ਨਾ ਲੈ ਨਿਰਕ ਨ ਜਾਈਏ ਜਿਉ ਪਿੰਡ ਸਭ ਤਿਸਦਾ

0: ਆਪਣੀਆਂ ਕਰਦੀ ਕਰੇ ਪੁਕਾਰ ਜਲ ਜਲ ਬਬ ਕੁੜੀ ਜਲ ਜਲ ਭਵੈ ਵਿਆਰ ਨਾਨਕ ਤਿਲਕਣ ਤੇ ਕਰਨ ਕੀਆ ਸੋ ਜਾਣੇ ਕਰਦਾ
1: ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ ਬਿਨ ਸਤਿਗੁਰੂ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਉਹਨੂੰ ਕਰ ਪ੍ਰਕਿਰਿਆ ਸੁਣਾਇਆ ਸਤਿਗੁਰ ਮਿਲੇ ਇਸ ਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ

0: ਸਵਸਤ ਦਿਸ ਦਿਸ ਦੀ ਬਾਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹਿਲਾ ਪਹਿਲਾ
1: ਲਖਨ ਕੀਆਂ ਕਿਆਂ ਲਖਨਾ ਪਰਮਾ ਲਖਤਾ ਬੁੱਪਰ ਤੀਰਥਾਂ ਸਹਿ ਜੋਗੇ ਬਣ ਲਖਸੁਰ ਤੋਂ ਸੰਗ ਰਾਮ ਰਾਮਿਆਂ ਚੁੜੇ ਪੁਰਾਣ ਲਖਸੁਰ ਦੀ ਲਖ ਗਿਆਨ ਦਿਹਾਨ ਪੜੀਏ ਪਾਠ ਪੁਰਾਣ ਜਨਕਰ ਤੇ ਕਰਣਾ ਕੀਆ ਲਿਖਿਆ ਆਉਣ ਜਾਣ

ਸੱਚਾ ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਸੱਚਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ।

ਬਿਨ ਸੂਤਾ ਪੱਗ ਪੇਤਾ ਨਾ ਆਪਣਾ ਕੀਆ ਕਮਾਣਾ ਹਰ ਬਨ ਖਾਈ ਸਰਛਾਈ ਪਾਈ ਮੂਰਖ ਅੰਧੇ ਪਤ ਗੁਆਈ ਬਿਨ ਨਾਮੈ ਕੀ ਥਾਈ ਨਾ ਪਾਈ ਰਹਿ ਬਾਣੀ ਮਣੀ ਨਿਸ਼ਾਨੀ ਬੰਦ ਹੋਈ ਜਾਣੇ ਫਿਰ ਪਈ ਤਾਣੀ।

সমরা হয়ে যান, হয়ে দান পাপ ঘটে তো হয়ে।

ਤਲੀ ਖਾਗ ਜਿਵ ਲੈ ਤਮਸਤਕ ਲਾਈਏ, ਕੂੜਾ ਨਾਲ ਛਟੀਐ ਹੋਏ ਇੱਕ ਮਨ ਅਲਗ ਤਿਹਾਈਐ, ਫਲ ਤਵੇ ਉਪਾਈਐ ਜਿਵੇਂ ਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਤੂੰ ਉਹਨਾਂ ਦੀ ਪਾਈਐ, ਮਤ ਥੋੜੀ

ਛੱਡ ਬਹੀ ਦਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਦੋਨਾਂ ਤੁਰ ਜਾਪੇ ਮਹੱਲਾ ਪਹਿਲਾ ਵਧੀ ਸਮਝ ਨੂੰ ਲਾਲ।

ਕਲ ਮੈਂ ਬਿਦ ਅਥਰਪਣ ਹੁਆ ਨਾ ਖੁਦਾਈ ਅਲੋ ਪਿਆ ਨੀਲ ਬਸਤਲੇ ਕੱਪੜੇ ਪਹਿਰੇ

0: ਨਾਨਕ ਬੋਖਣ ਤੜਪਾਏ।
1: ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਦੇਸ ਗਿਆਨ ਅੰਜਨ ਦੀਆ, ਇਨ ਨੇਤਰ ਜਗਤ ਨੇ ਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਝਤਾ ਵਿਲੇ ਕਿਨ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ।

ਜਾਏ ਮਹਿਲਾ ਪਹਿਲਾ। ਪਰ ਪੁਸਤਕ ਸੰਧਿਆ ਬਾਦ ਨੂੰ ਸਿਰ ਪੂਜੋ ਸਬਕ ਸੰਭਾਲ ਨੂੰ ਮੁਕਤ ਗੁਰ ਬਪੁਕ ਨੂੰ ਸਾਰੂ ਤ੍ਰੈਪਾਲ ਤੇ ਹਾਲ ਵਿਚਾਰੂ ਗਰਮਾਲਾ ਤ੍ਰਿਪਿਆ ਲਾਟਣ ਤੋਂ ਇੱਕ ਹੋਤੀ ਬਸ ਤੋਂ ਕਰੂ।

ਸੱਚ ਧਿਆਈਏ ਸੁੱਚ ਹੋਵੇ ਤਾਂ ਕੌਣ ਸੱਚ ਧਿਆਈਏ

0: فرمائی
1: جیسا لکھتے
0: لکھیا تر کرتے
1: ہم تیسے

கிருபாவே அமர்த்தியா திருநாமுவா கல்கலேஷாந்து குறை.

24 ਅਸ਼ਟਪਤੀਆਂ 60 ਕੜੀਆਂ ਜੇ ਅੱਧੀ ਕੜੀ ਵੀ ਇਹ ਜੀਵ ਅਗਰ ਸੱਚੇ ਪਾਤਸ਼ਾਹ ਦੀ ਬਾਣੀ ਪੜ ਲਵੇ ਫਿਰ ਸੁਣ ਸੁਣ ਹੋਵੇ ਪਰਮਗਤ ਮੇਰੀ ਬਾਬਾ ਜੀ ਆਖਿਆ ਕਰਦੇ ਸਨ ਭਾਈ ਜੇ ਆਪਣਾ ਇਹ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰਨਾ ਹੈ ਜੇ ਮਨ ਨੀਵਾਂ ਤੇ ਮਤ ਉੱਚੀ ਕਰਨੀ ਹੈ